0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਦੋਸਤੋ, ਆਸਟ੍ਰੇਲੀਆ ਵਿੱਚ ਹਰ ਸਾਲ ਮਨਾਏ ਜਾਂਦੇ ਰੀਕਨਸੀਲੀਏਸ਼ਨ ਵੀਕ ਦੇ ਪਹਿਲੇ ਦਿਨ ਅੱਜ ਬੁੱਧਵਾਰ 27 ਮਈ 2026 ਨੂੰ ਪੰਜਾਬੀ ਦਾ ਪ੍ਰੋਗਰਾਮ ਲੈ ਕੇ ਮੈਂ ਐਮ ਪੀ ਸਿੰਘ ਆਪ ਸਭ ਦੇ ਲਈ ਹਾਜ਼ਰ ਹਾਂ ਜੀ। ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਵੀ। ਅੱਜ ਦਾ ਪ੍ਰੋਗਰਾਮ ਸਿਡਨੀ ਸਟੂਡੀਓ ਤੋਂ ਪੇਸ਼ ਹੋ ਰਿਹਾ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਨ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਰ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦੀਵਾਸੀ ਦੇ ਟੋਰਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕੱਲ੍ਹ ਦੀ ਚੱਲ ਰਹੀ ਪੰਜਾਬੀ ਪਾਇਨੀਅਰਸ ਵਾਲੀ ਲੜੀਵਾਰ ਦੀ ਅਗਲੀ ਕਿਸ਼ਤ, ਜੋ ਕਿ ਗੁਰਮੀਤ ਕੌਰਾਂ ਹੋਰਾਂ ਦੀ ਆਸਟ੍ਰੇਲੀਆ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਲੀਆਂ ਚੁਣੌਤੀਆਂ ਭਰੀ ਜ਼ਿੰਦਗੀ ਬਾਰੇ ਹੈ। ਇਸ ਦੇ ਦੋ ਭਾਗ ਅੱਜ ਤੁਹਾਨੂੰ ਹੋਰ ਸੁਣਾਉਣੇ ਨੇ। ਤੁਹਾਨੂੰ ਯਾਦ ਹੀ ਹੋਏਗਾ, ਇਸ ਗੱਲਬਾਤ ਦੇ ਦੋ ਭਾਗ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਪੁਨੀਤ ਧਿੰਗਰਾ ਹੋਰਾਂ ਦੇ ਨਾਲ ਪਹਿਲਾਂ ਹੀ ਸੁਣ ਚੁੱਕੇ ਹੋ। ਦੋਸਤੋ, ਅੱਜ ਕੱਲ੍ਹ ਆਸਟ੍ਰੇਲੀਆ ਵਿੱਚ ਇੱਕ ਨਵਾਂ ਚਲਨ ਸ਼ੁਰੂ ਹੋ ਰਿਹਾ ਹੈ, ਉਹ ਹੈ ਪ੍ਰਵਾਸੀਆਂ ਉੱਤੇ ਨਸਲੀ ਟਿੱਪਣੀਆਂ ਆਦਿ ਕਰਨ ਦਾ। ਖਾਸ ਕਰਕੇ ਭਾਰਤੀ ਇਸ ਦਾ ਬਹੁਤ ਹੀ ਜ਼ਿਆਦਾ ਸ਼ਿਕਾਰ ਹੋ ਰਹੇ ਨੇ। ਬੇਸ਼ੱਕ ਭਾਰਤੀ ਅਤੇ ਪੰਜਾਬੀ ਮੂਲ ਦੇ ਲੋਕ ਇੱਥੇ ਆਸਟ੍ਰੇਲੀਆ ਵਿੱਚ ਕਾਫ਼ੀ ਮਾਤਰਾ ਵਿੱਚ ਹੀ ਹਨ ਅਤੇ ਆਸਟ੍ਰੇਲੀਆ ਦੀ ਤਰੱਕੀ ਵਾਸਤੇ ਵੀ ਕਾਫ਼ੀ ਯੋਗਦਾਨ ਪਾ ਰਹੇ ਨੇ, ਪਰ ਫਿਰ ਵੀ ਭਾਰਤੀਆਂ ਪੰਜਾਬੀਆਂ ਨੂੰ ਖਾਸ ਕਰਕੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਇੱਕ ਡੂੰਘਾਈ ਨਾਲ ਇਕੱਠੀ ਕੀਤੀ ਹੋਈ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ। ਅਤੇ ਨਾਲ ਹੀ ਹਰ ਬੁੱਧਵਾਰ ਨੂੰ ਪੇਸ਼ ਹੋਣ ਵਾਲੀ ਬਾਲੀਵੁੱਡ ਦੀ ਗੱਪਸ਼ਪ ਵੀ ਕਰੇਗੀ ਜੀ ਤੁਹਾਡਾ ਭਰਪੂਰ ਮਨੋਰੰਜਨ। ਅਤੇ ਦੋਸਤੋ, ਇਸ ਸਾਰੇ ਵਾਸਤੇ ਤੁਸੀਂ ਜੁੜੇ ਰਹਿਣਾ ਹੈ ਸ਼ਾਮ 5 ਵਜੇ ਤੱਕ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ। ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾਉਣ ਵਾਸਤੇ, ਸਾਡੇ ਸਰੋਤਿਆਂ ਨਾਲ ਸਾਂਝ ਪਾਉਣ ਵਾਸਤੇ SMS ਕਰ ਸਕਦੇ ਹੋ 0439-799-767 ਦੇ ਉੱਤੇ। ਅਤੇ ਹੁਣ ਵੇਲਾ ਹੋ ਗਿਆ ਜੀ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ ਨਾਲ ਜੋੜਨ ਦਾ। ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ। SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਫੈਡਰਲ ਸਰਕਾਰ ਰੁਜ਼ਗਾਰ ਸੇਵਾਵਾਂ ਪ੍ਰਣਾਲੀ ਵਿੱਚ 3 ਦਹਾਕਿਆਂ ਦੇ ਸਭ ਤੋਂ ਵੱਡੇ ਬਦਲਾਅ ਦਾ ਐਲਾਨ ਕਰਨ ਜਾ ਰਹੀ ਹੈ। ਰੁਜ਼ਗਾਰ ਮੰਤਰੀ ਅਮੈਂਡਾ ਰਿਸ਼ਵਰਥ ਅੱਜ ਨੈਸ਼ਨਲ ਪ੍ਰੈਸ ਕਲੱਬ ਵਿੱਚ ਆਪਣੇ ਸੰਬੋਧਨ ਦੌਰਾਨ ਨਵੀਆਂ ਤਬਦੀਲੀਆਂ ਦਾ ਖੁਲਾਸਾ ਕਰਨਗੇ। ਇਹਨਾਂ ਵਿੱਚ ਸਹਾਇਤਾ ਦੇ 3 ਪੱਧਰ ਸ਼ਾਮਲ ਹੋਣਗੇ ਅਤੇ ਕੰਮਕਾਜੀ ਉਮਰ ਦੇ ਆਸਟ੍ਰੇਲੀਆਈਆਂ ਲਈ ਕੋਲੀਸ਼ਨ ਦੌਰ ਦੇ ਸਖ਼ਤ ਵੈਲਫੇਅਰ ਨਿਯਮਾਂ ਦਾ ਅੰਤ ਕੀਤਾ ਜਾਵੇਗਾ। ਮਿਊਚੁਅਲ ਓਬਲੀਗੇਸ਼ਨਸ ਪ੍ਰਣਾਲੀ ਨੂੰ ਲੈ ਕੇ ਲੰਮੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਕਾਮਨਵੈਲਥ ਓਮਬੁਡਸਮੈਨ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਨੌਕਰੀ ਲੱਭਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਕਈ ਲੋਕਾਂ ਦੀ ਵੈਲਫੇਅਰ ਪੇਮੈਂਟ ਰੋਕਣਾ ਗੈਰ ਕਾਨੂੰਨੀ ਹੋ ਸਕਦਾ ਹੈ। ਸੀਰੀਆ ਦੇ ਅਲ ਰੋਜ਼ ਕੈਂਪ ਨਾਲ ਜੁੜੇ IS ਸਮੂਹ ਦੇ ਸਬੰਧ ਵਾਲੀਆਂ ਕੁਝ ਆਸਟ੍ਰੇਲੀਆਈ ਔਰਤਾਂ ਅਤੇ ਬੱਚੇ ਸਿਡਨੀ ਅਤੇ ਮੈਲਬਰਨ ਵਾਪਸ ਆ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਆਖਰੀ ਆਸਟ੍ਰੇਲੀਆਈ ਸਨ ਜੋ 2019 ਤੋਂ IS ਲੜਾਕਿਆਂ ਦੇ ਪਰਿਵਾਰਾਂ ਲਈ ਬਣੇ ਹੋਏ ਕੈਂਪ ਵਿੱਚ ਰਹਿ ਰਹੇ ਸਨ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਕ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਇਸ ਸਮੂਹ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਅਤੇ ਜੇ ਕਿਸੇ ਨੇ ਅਪਰਾਧ ਕੀਤੇ ਹਨ ਤਾਂ ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਨੈਸ਼ਨਲ ਰੀਕਨਸੀਲੀਏਸ਼ਨ ਵੀਕ ਮੌਕੇ ਇੱਕ ਪ੍ਰਮੁੱਖ ਚੈਰਿਟੀ ਨੇ ਆਸਟ੍ਰੇਲੀਆਈ ਲੋਕਾਂ ਨੂੰ ਆਦੀਵਾਸੀ ਆਵਾਜ਼ਾਂ ਸੁਣਨ ਅਤੇ ਫਸਟ ਨੇਸ਼ਨਜ਼ ਭਾਈਚਾਰਿਆਂ ਵੱਲੋਂ ਤਿਆਰ ਕੀਤੇ ਹੱਲਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਸੈਂਟ ਵਿਨਸੈਂਟ ਡੀ ਪੌਲ ਸੋਸਾਇਟੀ ਦੇ ਪ੍ਰਧਾਨ ਮਾਰਕ ਗੈਟਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਮਦਦ ਪ੍ਰਾਪਤ ਕਰਨ ਵਾਲਿਆਂ ਵਿੱਚ ਕਈ ਆਦੀਵਾਸੀ ਲੋਕ ਸ਼ਾਮਲ ਹਨ ਜੋ ਰਿਹਾਇਸ਼, ਆਮਦਨ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਅਸਮਾਨਤਾ ਨੂੰ ਦਰਸਾਉਂਦਾ ਹੈ। ਉਲੂਰੂ ਡਾਇਲੋਗ ਦੀਆਂ ਸਹਿ ਪ੍ਰਵਕਤਾਵਾਂ ਪੈਟ ਐਂਡਰਸਨ ਅਤੇ ਮੀਗਨ ਡੇਵਿਸ ਨੇ ਕਿਹਾ ਹੈ ਕਿ ਸਰਕਾਰਾਂ ਨੇ ਆਦਿਵਾਸੀ ਭਾਈਚਾਰਿਆਂ ਨਾਲ ਢੰਗ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਜਾਰੀ ਰੱਖਿਆ ਹੈ। ਨਿਊ ਸਾਊਥ ਵੇਲਜ਼ ਵਿਚ ਮੁਫ਼ਤ ਨੇਸਲ ਸਪਰੇਅ ਫਲੂ ਵੈਕਸੀਨ ਲਈ ਯੋਗਤਾ ਦਾ ਵਿਸਥਾਰ ਕੀਤਾ ਗਿਆ ਹੈ। ਹੁਣ 2 ਤੋਂ 17 ਸਾਲ ਤੱਕ ਦੀ ਉਮਰ ਤੱਕ ਦੇ ਸਾਰੇ ਬੱਚੇ ਅਤੇ ਨੌਜਵਾਨ ਕਮਿਊਨਿਟੀ ਫਾਰਮੇਸੀ ਅਤੇ GP ਰਾਹੀਂ ਇਹ ਵੈਕਸੀਨ ਲਗਵਾ ਸਕਣਗੇ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੰਭੀਰ ਫਲੂ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ, ਜਦਕਿ ਵੱਡੇ ਬੱਚਿਆਂ ਅਤੇ ਕਿਸ਼ੋਰਾਂ ਵਿਚ ਵੀ ਗੰਭੀਰ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਪੋਪ ਲੀਓ 14 ਨੇ ਜੰਗ ਵਿਚ AI ਦੀ ਫੌਜੀ ਵਰਤੋਂ ਉੱਤੇ ਪਾਬੰਦੀ ਦੀ ਆਪਣੀ ਅਪੀਲ ਦੁਹਰਾਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਉਨ੍ਹਾਂ ਨੇ ਆਪਣੇ ਕਾਰਜਕਾਲ ਦਾ ਪਹਿਲਾ ਵੱਡਾ ਦਸਤਾਵੇਜ਼ ਜਾਰੀ ਕੀਤਾ ਸੀ, ਜਿਸ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੱਧ ਰਹੀ ਤਾਕਤ ਉੱਤੇ ਚਿੰਤਾ ਜਤਾਈ ਗਈ ਅਤੇ ਇਸ ਤਕਨਾਲੋਜੀ ਲਈ ਹੋਰ ਸਖ਼ਤ ਨਿਯਮ ਬਣਾਉਣ ਦੀ ਮੰਗ ਕੀਤੀ ਗਈ। 42,000 ਤੋਂ ਵੱਧ ਸ਼ਬਦਾਂ ਵਾਲੇ ਇਸ ਦਸਤਾਵੇਜ਼ ਵਿਚ ਸਰਕਾਰਾਂ, ਕੰਪਨੀਆਂ ਅਤੇ ਵਿਅਕਤੀਆਂ ਨੂੰ ਟੈਕਨੋਲੋਜੀ ਦੇ ਵਿਕਾਸ ਦੀ ਰਫ਼ਤਾਰ ਘਟਾਉਣ ਅਤੇ AI ਨੂੰ ਨੈਤਿਕ ਅਤੇ ਰਾਜਨੀਤਿਕ ਨਿਗਰਾਨੀ ਹੇਠ ਰੱਖਣ ਦੀ ਅਪੀਲ ਕੀਤੀ ਗਈ ਹੈ। ਤੇ ਦੋਸਤੋ, ਹੁਣ ਇੱਕ ਖਬਰ ਭਾਰਤੀ ਖਿੱਤੇ ਤੋਂ ਵੀ। ਭਾਰਤੀ ਪੰਜਾਬ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ ਕੁੱਲ 1,896 ਵਾਰਡਾਂ ਲਈ ਵੋਟਾਂ ਪਾਉਣ ਦਾ ਅਮਲ ਕਈ ਥਾਵਾਂ ਉੱਤੇ ਤਿੱਖੀਆਂ ਝੜਪਾਂ ਦਰਮਿਆਨ ਮੁਕੰਮਲ ਹੋ ਗਿਆ ਹੈ। ਚੋਣ ਮੈਦਾਨ ਵਿਚ ਨਿਤਰੇ 7,555 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਵੋਟ ਪੇਟੀਆਂ ਵਿਚ ਬੰਦ ਹੋ ਗਿਆ ਹੈ ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਇਸ ਦੌਰਾਨ ਮੌਸਮ ਦੇ ਨਾਲ ਨਾਲ ਸਿਆਸੀ ਪਾਰਾ ਚੜਿਆ ਰਿਹਾ। ਚੋਣ ਪਿੜ ਵਿਚ ਆਪ ਪਾਰਟੀ ਦੇ 1,801, ਭਾਜਪਾ ਦੇ 1,316, ਕਾਂਗਰਸ ਦੇ 1,550, ਸ਼੍ਰੋਮਣੀ ਅਕਾਲੀ ਦਲ ਦੇ 1,251, ਬਸਪਾ ਦੇ 96 ਉਮੀਦਵਾਰਾਂ ਤੋਂ ਇਲਾਵਾ 1,528 ਆਜ਼ਾਦ ਉਮੀਦਵਾਰ ਵੀ ਨਿਤਰੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਚੋਣਾਂ ਨੂੰ ਸੱਤਾ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ। ਤੇ ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ। ਸਮਾਂ ਹੋ ਰਿਹਾ ਜੀ ਇੱਕ ਅਹਿਮ ਚਲਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ। ਅਤੇ ਅੱਜ ਦਾ ਵਿਸ਼ਾ ਹੈ ਕਿ ਬੇਸ਼ੱਕ ਭਾਰਤੀ ਭਾਈਚਾਰੇ ਦੀ ਆਸਟ੍ਰੇਲੀਆ ਵਿੱਚ ਗਿਣਤੀ ਲਗਾਤਾਰ ਵੱਧ ਹੁੰਦੀ ਜਾ ਰਹੀ ਹੈ ਅਤੇ ਸਭ ਤੋਂ ਵੱਡਾ ਸਮੂਹ ਹੁੰਦੇ ਹੋਏ ਵੀ ਇਸ ਭਾਈਚਾਰੇ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵੱਧਦਾ ਹੀ ਜਾ ਰਿਹਾ ਹੈ। ਇਸ ਪਿੱਛੇ ਕੀ ਕਾਰਨ ਹਨ ਅਤੇ ਇਸ ਪ੍ਰਤੀ ਮਾਹਰਾਂ ਦੀ ਕੀ ਰਾਏ ਹੈ, ਜਾਣਦੇ ਹਾਂ ਸਾਡੇ ਪ੍ਰੋਗਰਾਮ ਸਾਥੀ ਸ਼ਾਇਨਾ ਕਾਲਰਾ ਵੱਲੋਂ ਤਿਆਰ ਕੀਤੇ ਹੋਏ ਇਸ ਐਕਸਪਲੇਨਰ ਦੇ ਵਿੱਚ। ਅਤੇ ਉਸ ਤੋਂ ਬਾਅਦ ਲਵਾਂਗੇ ਜੀ ਇੱਕ ਛੋਟੀ ਜਿਹੀ ਬ੍ਰੇਕ ਅਤੇ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
3: ਭਾਰਤ ਤੋਂ ਆਏ ਲੋਕ ਆਸਟ੍ਰੇਲੀਆ ਵਿਚ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਭਾਵੇਂ ਕਿਉਂ ਨਾ ਬਣ ਗਏ ਹੋਣ, ਪਰ ਅਜੇ ਵੀ ਕਈ ਭਾਰਤੀ ਦਾਅਵਾ ਕਰਦੇ ਨੇ ਕਿ ਉਨ੍ਹਾਂ ਨੂੰ ਬਾਹਰਲਾ ਮਹਿਸੂਸ ਕਰਾਇਆ ਜਾਂਦਾ। ਰਾਜਨੀਤੀ ਵਿਚ ਪ੍ਰਵਾਸ ਉੱਤੇ ਬਹਿਸ ਕਈ ਵਾਰ ਭਾਰਤੀਆਂ ਨੂੰ ਵੀ ਨਿਸ਼ਾਨਾ ਬਣਾ ਦਿੰਦੀ ਹੈ। ਟੂ ਮੈਨੀ ਇੰਡੀਅਨਸ, ਆਸਟ੍ਰੇਲੀਆ ਇਜ਼ ਫੁੱਲ, ਗੋ ਬੈਕ ਟੂ ਯੋਰ ਹੋਮ। ਕੁਝ ਭਾਰਤੀ ਆਸਟ੍ਰੇਲੀਅਨਸ ਲਈ ਇਹ ਸ਼ਬਦ ਹੁਣ ਸਿਰਫ ਇੰਟਰਨੈਟ ਦੇ ਕੁਝ ਹਿੱਸਿਆਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਕੰਮ ਵਾਲੀ ਥਾਂ ਤੋਂ ਲੈ ਕੇ ਪਬਲਿਕ ਟਰਾਂਸਪੋਰਟ ਤੱਕ ਲੋਕਾਂ ਦੀ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕੇ ਨੇ। ਕਈ ਵਾਰ ਪ੍ਰਵਾਸੀਆਂ ਨੂੰ ਰਿਹਾਇਸ਼ ਸੰਕਟ ਅਤੇ ਰਹਿਣ ਸਹਿਣ ਦੀ ਵੱਧਦੀ ਲਾਗਤ ਨਾਲ ਵੀ ਜੋੜਿਆ ਜਾਂਦਾ ਅਤੇ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ। ਖੋਜਕਰਤਾਵਾਂ ਅਤੇ ਭਾਈਚਾਰਕ ਹਿਮਾਇਤੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਨਸਲੀ ਦੁਰਵਿਵਹਾਰ ਅਤੇ ਭਾਰਤ ਵਿਰੋਧੀ ਬਿਆਨਬਾਜ਼ੀ ਤੇਜ਼ੀ ਨਾਲ ਵਧੀ ਹੈ। ਇਹ ਚਿੰਤਾਵਾਂ ਸਿਰਫ ਭਾਈਚਾਰੇ ਤੱਕ ਹੀ ਸੀਮਤ ਨਹੀਂ ਹਨ। ਪਿਛਲੇ ਮਹੀਨੇ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਹਿਊ ਡੀ ਕ੍ਰੈਸਟਰ ਨੇ ਚੇਤਾਵਨੀ ਦਿੱਤੀ ਸੀ ਕਿ ਵੱਧਦਾ ਨਸਲਵਾਦ ਅਤੇ ਰਾਜਨੀਤਿਕ ਧਰੁਵੀਕਰਨ ਸਮਾਜਿਕ ਏਕਤਾ ਨੂੰ ਕਮਜ਼ੋਰ ਕਰ ਸਕਦਾ। ਉਨ੍ਹਾਂ ਨੇ ਹਾਲ ਹੀ ਵਿਚ ਹੋਈਆਂ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ

0: ਭਾਰਤ ਤੋਂ ਆਏ ਪ੍ਰਵਾਸੀਆਂ, ਮੁਸਲਮਾਨ ਭਾਈਚਾਰੇ ਅਤੇ ਲੈਬਨਾਨ ਅਤੇ ਫਲਸਤੀਨ ਪਿਛੋਕੜ ਦੇ ਲੋਕਾਂ ਨੂੰ ਜਨਤਕ ਭਾਸ਼ਣਾਂ ਵਿਚ ਨਿਸ਼ਾਨਾ ਬਣਾਇਆ ਜਾ ਸਕਦਾ। ਇਹ ਬਹਿਸ ਹੁਣ ਸਿਰਫ ਆਬਾਦੀ ਦੀ ਗਿਣਤੀ ਬਾਰੇ ਨਹੀਂ ਹੈ, ਇਹ ਇਸ ਗੱਲ ਦੀ ਪ੍ਰੀਖਿਆ ਬਣ ਗਿਆ ਕਿ ਆਸਟ੍ਰੇਲੀਆ ਵਧਦੀ ਚਿੰਤਾਵਾਂ ਅਤੇ ਰਾਜਨੀਤਿਕ ਤਣਾਅ ਦੇ ਵਿਚਕਾਰ ਸਮਾਜਿਕ ਏਕਤਾ, ਆਰਥਿਕ ਲੋੜ ਅਤੇ ਬਹੁ ਸੱਭਿਆਚਾਰਕ ਪਛਾਣ ਨੂੰ ਕਿਵੇਂ ਸੰਭਾਲੇ ਰੱਖੇਗਾ। ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਟਿਊਟ ਵੱਲੋਂ 2025 ਦੇ ਮੈਪਿੰਗ ਸੋਸ਼ਲ ਕੋਹੀਜਨ ਸਰਵੇ ਵਿਚ ਪਾਇਆ ਗਿਆ ਕਿ 30% ਲੋਕ ਭਾਰਤ ਤੋਂ ਆਏ ਪ੍ਰਵਾਸੀਆਂ ਪ੍ਰਤੀ ਨਕਾਰਾਤਮਕ ਵਿਚਾਰ ਰੱਖਦੇ ਨੇ। ਪੰਜਾਬ ਤੋਂ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਅਮਰ ਸਿੰਘ, ਜੋ ਹੁਣ ਚੈਰਿਟੀ ਸੰਸਥਾ ਟਰਬਨਸ ਫਾਰ ਆਸਟ੍ਰੇਲੀਆ ਦੇ ਸੰਸਥਾਪਕ ਹਨ, ਦੱਸਦੇ ਨੇ ਕਿ ਇਸ ਵੇਲੇ ਭਾਰਤੀ ਆਸਟ੍ਰੇਲੀਅਨਸ ਪ੍ਰਤੀ ਨਸਲਵਾਦ 2008-2009 ਦੀ ਯਾਦ ਦਵਾਉਂਦਾ ਹੈ, ਜਦੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਖਿਲਾਫ ਹਮਲੇ ਅਤੇ ਵਿਤਕਰੇ ਦੀ ਰਿਪੋਰਟਸ ਨੇ ਰਾਸ਼ਟਰ ਪੱਧਰ ਉੱਤੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਸੀ।
1: The racism towards Indians is at the peak. I have never in my sort of 3 decades in Australia, I have not seen this much blatant racism against Indians. So this needs to be called out at all levels. And sadly, the leaders that we expect to be doing the right thing are part of this hate monger group that are creating this division within the wider community. I think, look, people are redirecting a lot of their issues and their grievances with governments and onto the community, but they don't realize that the Indian community and the wider subcontinent community as well brings in a lot of skill sets that you cannot produce overnight. For a growing country like Australia, they need migrants who you know, have medical, legal, engineering and other degrees that we need for a growing Australia. So India has basically one of the most diverse populations, but also one of the very educated ones. Fair enough, we don't blend straight into the Western culture, let's be honest, right? We have our own cultural and norms and faith values, but this does not mean that we cannot blend in. We are, in a way, sharing our culture, but also welcoming other people into our culture, and that's how it is, and we're proud Australians. I'm as Australian as I want to be, and I am, right? This is my country. I have spent more part of my alive is in Australia than I have in any other country. So how am I not an Australian? Every ethnic community that's here in Australia, they are going to remain that ethnicity. Fair enough, they are Australians now. They might, next generation might be born here, but then they look and feel and culturally celebrate things that their parents did or where they came from. And there's nothing wrong with that. Australia is built on diversity. Australia is built on migration. And if you look at just the Indian community, right? Back in the days, the Indians were the Cameleers and the Hawkers that helped build the nation. They were there in the first fleet. So I'm not sure where we're getting this thing now that we don't want Indians or Indians overpopulating Australia. This is such an absurd statement. Most Indian kids growing up today are not eligible for welfare payments because their parents' income is above threshold. So where this rationale of Indians on welfare and the rest is coming from, it is absolute a joke.
0: ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਇਨ ਵਿਕਟੋਰੀਆ ਦੇ ਪ੍ਰਧਾਨ ਬਾਸਨ ਸ਼੍ਰੀਨਿਵਾਸਨ ਲਈ ਮੌਜੂਦਾ ਸਥਿਤੀ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੀਆਂ ਪਿਛਲੀਆਂ ਪੀੜ੍ਹੀਆਂ ਵਿੱਚ ਦੇਖੇ ਗਏ ਇੱਕ ਪੈਟਰਨ ਨੂੰ ਦਰਸਾਉਂਦਾ।
2: ਅਨਫੋਰਚੂਨੇਟਲੀ ਵੀ ਆਰ ਫੇਸਿੰਗ ਦੈਟ ਕਨਸੀਕਵੈਂਸਸ ਐਂਡ ਇਟਸ ਇਨ ਅ ਸਮਾਲ ਸਕੇਲ ਐਂਡ ਦੇਰ ਆਰ 28 ਮਿਲੀਅਨਸ ਇਨ ਦਿਸ ਕੰਟਰੀ ਦੇਰ ਆਰ ਫਿਊ ਆਫ ਦੈਮ ਦੇ ਡੋਨਟ ਅੰਡਰਸਟੈਂਡ ਅਬਾਊਟ ਇੰਡੀਅਨ ਕਮਿਊਨਿਟੀ our culture, our way of living, and we have actually integrated quite well in this society. Again, you know, Greeks went through this many years ago, Italians went through this, and they were called wogs and everything else those days. Vietnamese went through, and the Chinese also copted some time ago. Now it's our turn. So I think the Australians are getting used to, but again, there are some ignorant people. And there are a couple of remarks made after my speech in the council in relation to Little India precinct. It's there, but some of these people, they don't understand how our culture evolves and how Indians are progressing in this country. We didn't come here as a refugee. 99.99% of Indians migrated to Australia with our skills. And we do contribute. We do contribute in every means to put this country forward.
0: 1947 ਵਿਚ ਦੱਖਣੀ ਭਾਰਤ ਤੋਂ ਆਸਟ੍ਰੇਲੀਆ ਪ੍ਰਵਾਸ ਕਰਨ ਵਾਲੇ ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਦਾ ਯੋਗਦਾਨ ਕਾਫੀ ਹੈ, ਖਾਸ ਕਰਕੇ ਹੁਨਰਮੰਦ ਪੇਸ਼ਿਆਂ ਅਤੇ ਜ਼ਰੂਰੀ ਸੇਵਾਵਾਂ ਵਿਚ। ਉਹ ਕਹਿੰਦੇ ਨੇ ਕਿ ਹਾਲ ਹੀ ਵਿਚ ਫੈਲਾਈ ਗਈ ਨਫ਼ਰਤ ਇਕ ਬਹੁਤ ਹੀ ਛੋਟੇ ਜਿਹੇ ਹਿੱਸੇ ਤੋਂ ਆਉਂਦੀ ਹੈ ਅਤੇ ਉਨ੍ਹਾਂ ਮੁਤਾਬਕ ਇਸ ਨੂੰ ਗਲਤ ਜਾਣਕਾਰੀ ਅਤੇ ਸੋਸ਼ਲ ਮੀਡੀਆ ਦੁਆਰਾ ਵਧਾਇਆ ਜਾ ਰਿਹਾ।
2: We don't need to worry about this little. We are

0: well educated, we are well toleranced community. We can manage this. We need to educate these people. It's our responsibility to tell them, travel outside, understand more about the world. We are bringing culture into this country. And someone wrote it nicely, why when India's big way are you here? I said, yeah, okay. There's so much available. Do you like Indian food? Oh, I love tandoori chicken. So we need to be here to make tandoori chicken for you. He laughed, walked away. We got the ability to respond to them in a positive sense, but 95 to 99% of Indian community, doesn't matter where you come from, Kashmir to Kanyakumari, we behave, we follow the rules of this country, we do the best for this nation.
1: ਸਮਾਜਿਕ ਏਕਤਾ ਸਰਵੇਖਣ ਵਿੱਚ ਵੀ ਪਾਇਆ ਗਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਪ੍ਰਵਾਸ ਪੱਧਰਾਂ ਬਾਰੇ ਚਿੰਤਾ ਤੇਜ਼ੀ ਨਾਲ ਵਧੀ ਹੈ, ਪਰ ਫਿਰ ਵੀ ਬਹੁਤ ਸੱਭਿਆਚਾਰਕਵਾਦ ਭਾਵ ਕਿ ਮਲਟੀਕਲਚਰਲਿਜ਼ਮ ਦਾ ਸਮਰਥਨ ਵਿਆਪਕ ਤੌਰ ਉੱਤੇ ਬਰਕਰਾਰ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਹੱਬ ਦੇ ਡਾਇਰੈਕਟਰ ਐਲਨ ਗੈਮਲਿਨ ਕਹਿੰਦੇ ਹਨ ਕਿ ਭਾਰਤੀ ਪ੍ਰਵਾਸੀ ਸਿਹਤ, ਸਿੱਖਿਆ, ਆਈਟੀ ਸਮੇਤ ਕਈ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ।
2: ਰਿਹਾਇਸ਼ ਜਾਂ ਨੌਕਰੀ ਦੇ ਦਬਾਅ ਦੇ ਲਈ ਸਿਰਫ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਉਚਿਤ ਨਹੀਂ ਹੈ। ਇਹ ਨੀਤੀਗਤ ਸੈਟਿੰਗ, ਮਾਰਕੀਟ ਗਤੀਸ਼ੀਲਤਾ ਅਤੇ ਵਿਆਪਕ ਆਰਥਿਕ ਰੁਝਾਨਾਂ ਦੇ ਨਾਲ ਜੁੜੇ ਪ੍ਰਣਾਲੀਗਤ ਮੁੱਦੇ ਨੇ, ਸਿਰਫ ਪ੍ਰਵਾਸ ਦਾ ਨਤੀਜਾ ਨਹੀਂ। ਭਾਰਤੀ ਪ੍ਰਵਾਸੀਆਂ ਬਾਰੇ ਬਿਰਤਾਂਤ ਅਕਸਰ ਦੁਬਾਰਾ ਉੱਭਰਦੇ ਨੇ,

0: Ready to order?
1: Yes. We're earning unlimited 3% cash back on dining and entertainment with a Capital One Saver Card. So, let's just get one of everything.
0: Everything?
2: Fire everything! The Capital One Saver Card is at table 27 and they're earning unlimited 3% cash back.
3: Yes, Chef!
1: This is so nice.
2: Had a feeling you'd want 3% cash back on dessert.
1: Ooh, tiramisu!
2: Earn unlimited 3% cash back on dining and entertainment with the Capital One Saver Card. Capital One, what's in your wallet?
4: Terms apply. See CapitalOne.com for details.
5: Spectrum Business ayuda a pequeños negocios en todo el país con internet gratis para siempre. En Rochester, nuestro internet con fibra óptica acelera las ideas de este colegio. Y en Austin, un gimnasio transmite sus clases con internet rápido y confiable. Obtén Business Internet Advantage gratis para siempre al obtener 4 líneas de móvil. Visita spectrum.com/gratis-para-siempre para más información. Spectrum Business. Spectrum Internet funciona con fibra óptica y se conecta mediante líneas coaxiales. Se aplican restricciones. Servicios no están disponibles en todas las áreas.
6: ਦੋਸਤੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਜਿਹੜਾ ਕਿ ਅੱਜ ਤੁਸੀਂ ਸੁਣ ਰਹੇ ਹੋ MP ਸਿੰਘ ਦੇ ਨਾਲ ਸਿਡਨੀ ਸਟੂਡੀਓ ਤੋਂ। ਹੁਣ ਤੱਕ ਤੁਸੀਂ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਸਾਂਝ ਪਾ ਚੁੱਕੇ ਹੋ। ਖਬਰਾਂ ਦੇ ਵਿੱਚ ਕੁਛ ਨਾ ਕੁਛ ਖਬਰਾਂ ਨੇ ਤੁਹਾਨੂੰ ਜ਼ਰੂਰ ਹੀ ਟੁੰਬਿਆ ਹੋਏਗਾ। ਵੈਲਫੇਅਰ ਪੇਮੈਂਟਸ ਜਿਨ੍ਹਾਂ ਨੂੰ ਮਿਲਦੀਆਂ ਉਹਨਾਂ ਨੂੰ ਕਾਫੀ ਕੁਝ ਰਿਵੈਂਪ ਕੀਤਾ ਜਾ ਰਿਹਾ, ਕਾਫੀ ਉਹਨਾਂ 'ਚ ਬਦਲਾਅ ਵਗੈਰਾ ਲਿਆਉਂਦੇ ਜਾ ਰਹੇ ਹੈ। ਅਸੀਂ ਸਮੇਂ ਸਮੇਂ 'ਤੇ ਜਿਵੇਂ ਜਾਣਕਾਰੀ ਹੋਰ ਮਿਲੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਐਕਸਪਲੇਨਰਸ ਦੇ ਰੂਪ ਵਿੱਚ ਅਤੇ ਖਬਰਾਂ ਦੇ ਰੂਪ ਵਿੱਚ। ਅਤੇ ਇਹ ਹਫ਼ਤਾ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਨੈਸ਼ਨਲ ਰੀਕੌਂਸੀਲੀਏਸ਼ਨ, ਹਫ਼ਤਾ ਤਾਂ ਪਹਿਲਾਂ ਸ਼ੁਰੂ ਹੋ ਚੁੱਕਾ, ਬੁੱਧਵਾਰ ਹੈਗਾ, ਪਰ ਅੱਜ ਦੀ ਤਰੀਕ ਤੋਂ 27 ਮਈ ਤੋਂ ਰੀਕੌਂਸੀਲੀਏਸ਼ਨ ਵੀਕ ਮਨਾਇਆ ਜਾ ਰਿਹਾ ਹੈ। ਇਹਦੇ ਵਾਸਤੇ ਜਿਹੜਾ ਸਾਡਾ ਭਾਈਚਾਰਾ ਹੈ, ਆਦਿਵਾਸੀ ਭਾਈਚਾਰਾ, ਓਰੀਜਨਲ ਕਹਿੰਦੇ ਹਾਂ ਅਸੀਂ ਜਿਹੜੇ ਕਿ ਮੂਲ ਲੋਕ ਹੈਗੇ ਹੈ, ਉਹਨਾਂ ਨੂੰ ਸਤਿਕਾਰ ਪੇਸ਼ ਕੀਤਾ ਜਾਂਦਾ, ਉਹਨਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ, ਉਹਨਾਂ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਕਿ ਉਹ ਕਹਿਣਾ ਕੀ ਚਾਹੁੰਦੇ ਹੈਗੇ, ਕੀ ਚਾਹੁੰਦੇ ਕੀ ਹੈਗੇ ਹੈ, ਤੁਸੀਂ ਆਪਣੇ ਵੱਲੋਂ ਕਿਹੋ ਜਿਹਾ ਯੋਗਦਾਨ ਪਾਉਂਦੇ ਹੈਗੇ ਹੋ ਰੀਕੌਂਸੀਲੀਏਸ਼ਨ ਵੀਕ ਵਾਸਤੇ ਜਾਂ ਨਾਇਡੋਕ ਵੀਕ ਜਦੋਂ ਆਉਂਦਾ ਉਹਦੇ ਵਾਸਤੇ, ਜ਼ਰੂਰ ਸਾਂਝ ਪਾਇਓ ਸਾਡੇ ਨਾਲ। ਅਤੇ ਇੱਕ ਹੋਰ ਬੜੀ ਖਬਰ ਵਧੀਆ ਸੀ ਕਿ ਜਿਹੜੇ ਨੌਜਵਾਨ ਜਾਂ ਬੱਚੇ ਹੈਗੇ ਹੈ ਉਹਨਾਂ ਨੂੰ ਸੂਈ ਟੀਕਾ ਲਗਵਾਉਣ ਤੋਂ ਡਰ ਲੱਗਦਾ ਆ, ਅਤੇ ਉਹਨਾਂ ਵਾਸਤੇ ਨੇਸਲ ਸਪਰੇ ਜਿਹੜੀ ਫਲੂ ਦੀ ਵੈਕਸੀਨ ਹੈ ਉਹ ਉਪਲਬਧ ਹੈਗੀ, ਅਤੇ ਉਸ ਨੂੰ ਹੁਣ 17 ਸਾਲ ਦੀ ਉਮਰ ਤੱਕ ਵਧਾ ਦਿੱਤਾ ਗਿਆ ਹੈ। ਦੋਸਤੋ, ਇਹਨਾਂ ਸਾਰੀਆਂ ਖਬਰਾਂ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਾਡਾ ਭਾਰਤੀ ਭਾਈਚਾਰਾ ਹੈ ਬੇਸ਼ੱਕ ਇਹ ਨੰਬਰਸ ਦੇ ਵਿੱਚ ਬਹੁਤ ਵੱਧ ਰਿਹਾ, ਪਰ ਜਿਹੜੀ ਸਾਡੀ ਪਹਿਚਾਣ ਹੈ ਜਾਂ ਜਿਵੇਂ ਕਹਿ ਲਓ ਸਾਨੂੰ ਵਿਤਕਰਾ, ਨਸਲੀ ਵਿਤਕਰਾ ਅਜੇ ਵੀ ਜਾਰੀ ਹੈ, ਜਾਂ ਕਹੋ ਕਿ ਉਹ ਵੱਧਦਾ ਜਾ ਰਿਹਾ ਹੈ। ਕੀ ਕਾਰਨ ਸੀਗੇ ਇਹ ਤੁਸੀਂ ਸਾਰਾ ਜਾਣਿਆ, ਇਹਦੇ ਵਿੱਚ ਜਿਹੜਾ ਐਕਸਪਲੇਨਰ ਤੁਹਾਨੂੰ ਪੇਸ਼ ਕੀਤਾ ਗਿਆ ਸੀਗਾ ਸ਼ਾਇਨਾ ਕਾਲਰ ਦੀ ਆਵਾਜ਼ ਦੇ ਵਿੱਚ। ਕਿਸੇ ਵੀ ਕਿਸਮ ਦੀ ਕੋਈ ਵੀ ਟੀਕਾ ਟਿੱਪਣੀ ਕਰਨੀ ਹੋਵੇ, ਆਪਣੀ ਫੀਡਬੈਕ ਦੇਣੀ ਹੋਵੇ, ਕਈ ਤਰੀਕੇ ਹੈਗੇ ਆ ਜੀ ਪ੍ਰੋਗਰਾਮ ਦੇ ਚੱਲਦੇ ਦੌਰਾਨ, ਚੱਲਦੇ ਪ੍ਰੋਗਰਾਮ ਦੇ ਦੌਰਾਨ SMS ਕਰ ਸਕਦੇ ਹੋ 0439-799-767 ਦੇ ਉੱਤੇ SMS ਕਰਕੇ, ਜਾਂ ਕਿਸੇ ਵੀ ਸਮੇਂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ punjabi.program@sbs.com.au। ਇਸ ਤੋਂ ਇਲਾਵਾ ਸਾਡਾ ਸੋਸ਼ਲ ਮੀਡੀਆ, ਸਾਡਾ ਫੇਸਬੁੱਕ ਪੇਜ ਅਤੇ ਸਾਡਾ ਇੰਸਟਾਗ੍ਰਾਮ ਹੈਗਾ SBS ਪੰਜਾਬੀ, ਉੱਥੇ ਜਾ ਕੇ ਵੀ ਤੁਸੀਂ ਕਦੇ ਵੀ ਆਪਣੇ ਕੋਮੈਂਟ ਸਾਡੇ ਨਾਲ ਸਾਂਝੇ ਕਰ ਸਕਦੇ ਹੈਗੇ ਹੋ। ਦੋਸਤੋ, ਪ੍ਰੋਗਰਾਮ ਤੁਹਾਡਾ ਆਪਣਾ ਜੀ, ਤੁਸੀਂ ਇਸ ਨੂੰ ਨਿਖਾਰਨ ਵਾਸਤੇ ਆਪਣਾ ਯੋਗਦਾਨ ਪਾਉਣਾ, ਅਤੇ ਅਸੀਂ ਤੁਹਾਡੀ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ। ਹੁਣ ਤੁਹਾਨੂੰ ਪ੍ਰੋਗਰਾਮ ਦੇ ਨਾਲ ਹੋਰ ਜੋੜਦੇ ਹਾਂ ਜੀ, ਮੁਲਾਕਾਤਾਂ ਦੇ ਸਿਲਸਿਲੇ ਦੇ ਨਾਲ। ਮੁਲਾਕਾਤਾਂ ਦੇ ਵਿੱਚ ਇੱਕ ਅਸੀਂ ਬੜੀ ਵਧੀਆ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਪੰਜਾਬੀ ਪਾਇਨੀਅਰਸ ਦੇ ਨਾਮ ਦੇ ਨਾਲ, ਅਤੇ ਉਹਦੇ ਪਹਿਲਾਂ ਤੁਹਾਨੂੰ ਉਹਦਾ ਟ੍ਰੇਲਰ ਸੁਣਾਵਾਂਗੇ। ਅਤੇ ਇਸ ਲੜੀ ਤਹਿਤ, ਲੜੀ ਵਾਰ ਤਹਿਤ ਅਸੀਂ ਕਈ ਮੁਲਾਕਾਤਾਂ ਤੁਹਾਡੇ ਨਾਲ ਕਰਵਾ ਚੁੱਕੇ ਹਾਂ ਉਹਨਾਂ ਬੀਬੀਆਂ ਦੇ ਨਾਲ ਜਿਨ੍ਹਾਂ ਨੇ ਕਿ ਬਹੁਤ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਆ ਕੇ ਆਪਣਾ ਜੀਵਨ ਸ਼ੁਰੂ ਕੀਤਾ ਸੀ, ਕਈ ਮੁਸ਼ਕਲਾਂ ਦੇਖੀਆਂ, ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਅੰਤ ਵਿੱਚ ਉਹ ਕਾਫੀ ਕਾਮਯਾਬ ਹੋਏ ਨੇ। ਅੱਜ ਤੁਹਾਨੂੰ ਜਿਹੜੀ ਮੁਲਾਕਾਤ ਕਰਵਾਉਣੀ ਹੈ ਉਹ ਹੈ ਗੁਰਮੀਤ ਕੌਰ ਹੋਰਾਂ ਦੇ ਨਾਲ, ਅਤੇ ਇਸ ਗੱਲਬਾਤ ਦਾ ਇਹ ਤੀਜਾ ਭਾਗ ਹੈ। ਪਹਿਲੇ ਦੋ ਭਾਗ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਸੁਣ ਚੁੱਕੇ ਹੈਗੇ ਹੋ। ਲੋ ਪੇਸ਼ ਕਰਦੇ ਹਾਂ ਜੀ ਤੀਜਾ ਭਾਗ, ਅਤੇ ਉਸ ਤੋਂ ਬਾਅਦ ਲਵਾਂਗੇ ਛੋਟੀ ਜਿਹੀ ਬ੍ਰੇਕ ਵੀ, ਪਹਿਲਾਂ ਟ੍ਰੇਲਰ ਫਿਰ ਗੱਲਬਾਤ।
7: ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ, ਅਣਕਹੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ, ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ। ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ।

0: ਹੋਵੇ।
1: ਕੁਈਨਸਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ। ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ, ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ। ਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ, ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲ੍ਹੀ। ਇਨ੍ਹਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
2: ਲਿਬਾਸ ਤੁਹਾਡਾ, ਕੱਪੜੇ ਇਹੀ ਆਪਣੇ ਪੰਜਾਬੀ?
3: ਹਾਂਜੀ, ਪੰਜਾਬੀ ਜਦੋਂ ਜਾਣਾ ਪੰਜਾਬੀ ਆ, ਜਿੱਦਾਂ ਹੁਣ ਘਰੇ ਆਪਣਾ ਉਦਾਂ ਪਾ ਦੇਣੀ ਆ, ਪੈਂਟ ਟੋਪ ਤੇ ਉਦਾਂ ਮੇਰਾ ਸੂਟ, ਪੰਜਾਬੀ ਸੂਟ ਰੱਖਿਆ
2: ਬਾ ਜਿੱਥੇ ਵੀ।
3: ਹਾਂਜੀ ਹਾਂਜੀ, ਬੇਟੀ ਆ, ਬੇਟੀ ਵੀ ਗੁਰਦੁਆਰਾ ਸਾਹਿਬ ਜਾਣਾ, ਪੰਜਾਬੀ ਸੂਟ।
2: ਤੇ ਕਦੀ ਤੁਹਾਨੂੰ ਇੰਜ ਮਹਿਸੂਸ ਹੋਇਆ ਕਿ ਤੁਸੀਂ ਬੜੇ ਵੱਖਰੇ ਲੱਗਦੇ ਹੋ ਆਮ ਲੋਕਾਂ
3: ਤੋਂ? ਨਾ ਨਾ, ਇੱਦਾਂ ਨਹੀਂ ਹੈਗਾ।
2: ਤੇ ਤੁਹਾਨੂੰ ਇੱਥੇ ਲੋਕਾਂ ਨੇ ਵੀ ਜਿਸ ਤਰ੍ਹਾਂ ਕੋਈ ਗਲਵਖੜੀ ਪਾ ਕੇ ਰੱਖੀ ਆ, ਕਦੀ ਕਿਸੇ ਨੇ ਸਵਾਲ ਵੀ ਪੁੱਛਿਆ ਕਿ ਤੁਸੀਂ ਇੱਥੇ ਦੇ ਤੌਰ ਤਰੀਕੇ ਕਿਉਂ ਨਹੀਂ ਅਪਣਾ ਰਹੇ?
3: ਨਾ ਨਾ, ਇੱਦਾਂ ਨਹੀਂ ਹੈਗਾ। ਇੱਦਾਂ ਉਹ ਸਮਝਿਆ, ਜਿੱਦਾਂ ਹੁਣ ਜਿਹੜੀ ਫਰੈਂਡ ਸਨ ਗੋਰੀਆਂ ਹੈਗੀਆਂ, ਉਹ ਸਗੋਂ ਪੰਜਾਬੀ ਸੂਟ ਲਾਏ ਕਰਦੀਆਂ, ਜਦੋਂ ਇੰਡੀਆ ਜਾਈ ਤਾਂ ਫਿਰ ਮੰਗਵਾਉਂਦੀਆਂ। ਹਾਂਜੀ,
2: ਤੁਸੀਂ ਲੈ ਕੇ ਆਉਂਦੇ ਹੋ?
3: ਹਾਂਜੀ, ਲਿਆ ਕੇ ਗਿਫਟ ਲਿਆ ਕੇ ਦੇਈਦਾ ਫਿਰ ਉਹਨਾਂ ਨੂੰ।
2: ਅਰੇ ਵਾਹ। ਤੇ ਬੱਚਿਆਂ ਨੂੰ ਆਪਣਾ ਸੱਭਿਆਚਾਰ, ਆਪਣੇ ਧਰਮ ਦੇ ਬਾਰੇ ਜਾਣੂ ਕਰਾਉਣਾ, ਉਹ ਕਿੰਨਾ ਕੁ ਸੌਖਾ ਜਾਂ ਔਖਾ ਸੀ?
3: ਤੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਜਾਣਾ ਪੈਂਦਾ, ਤੇ ਬੱਚਿਆਂ ਨੂੰ ਆਪਦੀ ਸਿੱਖੀ ਬਾਰੇ, ਦਸਾਂ ਗੁਰੂਆਂ ਬਾਰੇ, ਪੰਜਾਬੀ ਬਾਰੇ ਦੱਸਣਾ ਪੈਂਦਾ। ਜਦ ਕਿ ਮੈਂ ਇੰਡੀਆ ਤੋਂ ਪਹਿਲਾਂ 84 ਦੇ ਵਿੱਚ ਆਈ, ਜਦ ਮੈਂ ਮਿਲੇ ਮਿਲੇ ਆਈ ਤਾਂ ਭੈਣ ਜੀ ਦੇ ਵੱਡਿਆਂ ਦੇ ਬੱਚੇ ਸੀ, ਉਹਨਾਂ ਨੂੰ ਨਾ ਹਾਂ ਨਾ ਹਾਂਜੀ ਨਾ ਤੁਸੀਂ ਕਾਸੇ ਦਾ ਨਹੀਂ ਸੀ ਪਤਾ। ਜਦੋਂ ਪਹਿਲਾਂ ਦੋ ਕੁ ਦਿਨ ਮੈਂ ਵਿੱਚ ਰਹੀ, ਦੇਖਿਆ, ਮੈਂ ਕਿਹਾ ਬੱਚਿਆਂ ਨੂੰ ਪੰਜਾਬੀ ਬਿਲਕੁਲ ਨਹੀਂ ਆਉਂਦੀ ਹੈਗੀ, ਬਾਹਰ ਆ ਕੇ ਵੀ ਕੀ ਕਰਨਾ ਜੇ ਬੱਚਿਆਂ ਨੂੰ ਨਾ ਕੁਛ ਆਇਆ। ਫਿਰ ਮੈਂ ਦਿਮਾਗ ਇਹ ਸੋਚਿਆ, ਮੈਂ ਕਿਹਾ ਜੇ ਇੱਥੇ ਮੈਂ ਆਪ ਰਹਿਣਾ ਤਾਂ ਮੈਂ ਆਪਦੇ ਬੱਚਿਆਂ ਨੂੰ ਇੱਦਾਂ ਦੇ ਨਹੀਂ, ਇੱਥੋਂ ਦੇ ਹਿਸਾਬ ਨਾਲ ਬੱਚੇ ਚੌਸਤਾ, ਮੈਂ ਇਹ ਨਹੀਂ ਕਹਿੰਦੀ ਕਮਲੇ, ਆਪਾਂ ਇੰਡੀਆ ਦੇ ਹਿਸਾਬ ਨਾਲ ਆਪਾਂ ਉਹ ਬੱਚਿਆਂ ਨੂੰ ਕਹਿੰਦੇ ਕਮਲੇ ਆ, ਮੈਂ ਬੱਚੇ ਇੱਦਾਂ ਦੇ ਨਹੀਂ ਹੋਣ ਦੇਣੇ। ਹਾਂਜੀ ਤੁਸੀਂ, ਚਾਚਾ ਚਾਚੀ, ਤਾਇਆ ਤਾਈ ਦਾ ਬੱਚਿਆਂ ਨੂੰ ਪਤਾ ਚਾਹੀਦਾ, ਇਹਨਾਂ ਨੂੰ ਕੁਛ ਵੀ ਨਹੀਂ ਪਤਾ। ਫਿਰ ਜਦੋਂ ਬੱਚੇ ਮੇਰੇ ਹੋਏ, ਉਹਨਾਂ ਨੂੰ ਹਾਂਜੀ ਤੁਸੀਂ ਦਸਾਂ ਗੁਰੂਆਂ ਦੇ ਨਾਂ ਪੰਜਾਬੀ ਪੜ੍ਹਨਾ, ਤੇ ਉਹ ਫਿਰ ਦੱਸਿਆ, ਫਿਰ ਉਹਨਾਂ ਦੀ ਰਿਸੇ, ਫਿਰ ਉਹ ਬੱਚੇ ਵੀ ਲੱਗੇ ਨਾਲ,
2: ਤੁਸੀਂ ਸਿਖਾਉਂਦੇ ਸੀ ਤੇ ਸਾਰੇ ਹੀ ਸਿੱਖ।
3: ਹਾਂਜੀ, ਜਦੋਂ ਫਿਰ ਆਪਦੇ ਬੱਚੇ ਮੇਰੇ ਬੱਚਿਆਂ ਨੇ ਬੋਲਣਾ, ਫਿਰ ਉਹ ਦੂਜੇ ਵੀ ਚਾਹੁੰਦੇ ਆ ਕਿ ਹਾਂ ਸਾਡੇ ਬੱਚੇ ਤਾਂ ਇਹ ਬੋਲਦੇ ਨਹੀਂ ਹੈਗੇ। ਤੇ ਇੱਦਾਂ ਕਰਕੇ ਹੁਣ ਮੇਰੇ ਦੋਨੋਂ ਬੱਚੇ ਪੰਜਾਬੀ ਪੜ੍ਹ ਵੀ ਲੈਂਦੇ ਆ, ਲਿਖ ਵੀ ਲੈਂਦੇ ਆ, ਸਕੂਲ ਜਿਹੜੇ ਪੈਕਿੰਗ ਬਣਾਉਣਾ ਕਹਿੰਦਾ ਕੰਮ ਕਰਨਾ, ਰਾਤ ਨੂੰ ਸ਼ਾਮ ਨੂੰ 7 ਵਜੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਕਲਾਸ ਲਵਾਉਣ ਵਾਸਤੇ ਲੈ ਕੇ ਜਾਣਾ।
2: ਅੱਛਾ,
3: ਹਾਂਜੀ,
2: ਪੰਜਾਬੀ ਦੀ ਸਿਖਲਾਈ,
3: ਪੰਜਾਬੀ ਦੀ। ਹਾਂਜੀ,
2: ਅਰੇ ਵਾਹ, ਅਰੇ ਵਾਹ। ਤੇ ਬੱਚਿਆਂ ਨੇ ਕਦੀ ਮਹਿਸੂਸ ਹੋਇਆ ਕਿ ਸਕੂਲ 'ਚ ਜਾਂਦੇ ਜਾਂ ਅੱਗੇ ਪਿੱਛੇ ਵਿਚਰਦੇ, ਕਦੀ ਉਹਨਾਂ ਨੂੰ ਉਹਨਾਂ ਨਾਲ ਕੋਈ ਵਿਤਕਰਾ ਹੋਇਆ ਹੋਵੇ ਜਾਂ ਕਦੀ ਨਸਲੀ ਗੱਲ ਕਿਸੇ ਨੇ ਕਹੀ ਹੋਵੇ?
3: ਨਾ ਨਾ, ਉਹ ਬੱਚਿਆਂ ਦਾ ਨਹੀਂ ਹੋਇਆ। ਜਦੋਂ ਜਿੰਨੇ ਕੁ ਹੈ ਕਿ ਸੀ ਬੱਚੇ, ਜਿਹੜੀ ਪੁਰਾਣੀਆਂ ਫੈਮਿਲੀਆਂ ਸੀ ਉਹਨਾਂ ਨੂੰ, ਜਿਹੜੇ ਆਪਣੇ ਇਟਾਲੀਅਨ ਸੀ, ਆਸਟ੍ਰੇਲੀਅਨ ਸੀ, ਉਹ ਲਾਈਕ ਬਹੁਤ ਕਰਦੇ ਸੀ। ਹੁਣ ਜ਼ਰੂਰ ਫਰਕ ਪਿਆ, ਹੁਣ ਥੋੜ੍ਹੀ ਹੇਟ ਕਰਦੇ ਆ।
2: ਅੱਛਾ,
3: ਜਿਹੜੇ ਨਵੀਆਂ ਫੈਮਿਲੀਆਂ ਇੰਸੀਪਲ ਲਾਈਆਂ ਨਾ, ਕਈਆਂ ਨੇ ਖਰਾਬੀ ਕੀਤੀ ਆ ਕਿ ਜਾਂ ਹੁਣ ਆਪਣੇ ਜਿਹੜੇ ਨਵੇਂ ਆਏ ਸੀ ਉਹਨਾਂ ਨੇ ਖੜੇ ਦੇਖੀ ਜਾਣਾ, ਕੋਈ ਗੋਰੀ ਨੰਗੀ ਉਹਨੂੰ ਦੇਖੀ ਜਾਣਾ, ਉਹਲੇ ਇੱਥੋਂ ਤੁਹਾਨੂੰ ਪਤਾ ਲਾਈਕ ਨਹੀਂ ਕਰਦੇ ਹੈਗੇ, ਜੋ ਮਰਜ਼ੀ ਹੋ ਜਾਏ ਆਪਾਂ ਆਪਦੇ ਕੰਮ ਤੁਰੇ ਜਾਈਦਾ ਵਾ। ਉਦਾਂ ਕਰਕੇ ਇਹ 'ਚ ਫੇਰ ਇਹ ਆਪਸ ਵਿੱਚ ਹੀ ਕਈਆਂ ਦੀ ਲੜਾਈ ਹੋਈ ਇੱਥੇ ਗੋਰਿਆਂ ਦੀ, ਤੇ ਉਹ ਉਹਨਾਂ ਨੇ ਵੇਖਿਆ ਕਹਿੰਦੇ ਇੰਡੀਅਨ ਇੱਦਾਂ ਗਾਲਾਂ ਕੱਢਦੇ, ਇੰਡੀਅਨ ਚੰਗੇ ਨਹੀਂ ਹੈਗੇ। ਉਹ ਫਿਰ ਆਪਣਾ ਫੈਮਿਲੀ ਮੰਗਵਾਈਆਂ, ਫੈਮਿਲੀ ਫਰੈਂਡ ਹੀ ਆ, ਤੇ ਉਹ ਡੈਡੀ ਦੇ ਤੋਂ ਉਹਨਾਂ ਦੇ ਵੀ ਫਰੈਂਡ ਸੀ, ਉਹ ਗਾਂ ਆਪਣੇ ਵੀ ਉਦਾਂ ਹੀ ਤੁਰੀ ਆਉਂਦੇ, ਕੋਈ ਦੰਡ ਸੌਦ ਕਰਦੇ ਆ, ਵਿਆਹ ਸ਼ਾਦੀ ਕਰਦੇ, ਉਹ ਆਪਣੇ ਆਉਂਦੇ ਆ, ਇਟਾਲੀਅਨ ਫੈਮਿਲੀ ਆ। ਤੇ ਉਹ ਕਹਿੰਦੇ ਨਹੀਂ, ਤੁਸੀਂ ਸਾਰੇ ਇੰਡੀਅਨ ਨੂੰ ਇੱਕ ਨਹੀਂ ਕਰ ਸਕਦੇ, ਪੰਜੇ ਉਂਗਲਾਂ ਬਰਾਬਰ ਨਹੀਂ, ਤੁਸੀਂ ਨਵਿਆਂ ਦੀ ਤੁਲਨਾ ਪੁਰਾਣਿਆਂ ਨਾਲ ਨਾ ਕਰੋ, ਪੁਰਾਣੇ ਨੂੰ ਵੱਖਰੇ ਰਹਿਣ ਦੋ, ਨਵਿਆਂ ਨੂੰ ਤੁਸੀਂ ਜੋ ਮਰਜ਼ੀ ਕਹੋ, ਪੁਰਾਣਿਆਂ ਨੂੰ ਨਹੀਂ ਤੁਸੀਂ ਬੋਲ ਸਕਦੇ। ਉਹ ਫਿਰ ਆਪਣੇ ਘਰ ਆ ਕੇ ਦੱਸ ਕੇ ਗਏ।
2: ਅੱਛਾ,
3: ਤੇ ਹੁਣ ਉਸ ਤੋਂ ਬਾਅਦ ਬਹੁਤ ਫਰਕ ਪਿਆ।
2: ਅੱਛਾ,
3: ਹਾਂਜੀ, ਹੁਣ ਆਪਣੇ ਜਿਹੜੇ ਨਵੇਂ ਜਾਂਦੇ ਆ, ਨਵੇਂ ਗੋਰੀਆਂ ਦੇ ਜਾਣ ਕੰਮ ਪੁੱਛਣ ਦੇ ਝੱਟੇ ਜਵਾਬ ਦੇ ਦਿੰਦੇ ਆ, ਪੁਰਾਣੀ ਫੈਮਿਲੀ ਦੇ ਕਿਸੇ ਦਾ ਨਾਂ ਲੈ ਦਿੰਦੇ, ਅਗਲੇ ਕਹਿੰਦੇ ਲੱਗ ਜਾ ਜਾ। ਹਾਂਜੀ,
2: ਅਰੇ ਵਾਹ। ਤੇ ਤੁਹਾਨੂੰ ਆਸਟ੍ਰੇਲੀਆ ਵਿੱਚ ਜਾਂ ਇੱਥੇ ਖਾਸ ਕਰ ਫਾਰ ਨੌਰਥ ਕੁਈਨਸਲੈਂਡ, ਤੁਸੀਂ ਬਿਲਕੁਲ ਦੂਰ ਦਰਾਂਡ ਦੇ ਇਲਾਕੇ 'ਚ ਵਸੇ ਹੋ, ਇਹਨੂੰ ਆਪਣਾ ਘਰ ਮੰਨਣ ਵਿੱਚ ਕਿੰਨਾ ਸਮਾਂ ਲੱਗਿਆ?
3: ਪਹਿਲਾਂ ਥੋੜ੍ਹਾ ਸਿਰ ਤਾਂ ਮੈਂ ਸੋਚਦੀ ਸੀ ਕਿ ਨਹੀਂ ਫਿਰ ਪਰ ਛੇਤੀ ਮਨ ਨੂੰ ਸਮਝਾ ਹੀ ਲਿਆ ਕਿ ਨਹੀਂ ਜਦੋਂ ਰਹਿਣਾ ਇੱਥੇ ਆ ਬੱਚੇ ਹੋ ਗਏ ਬੱਚਿਆਂ ਨੂੰ ਇੱਥੋਂ ਦਾ ਦੱਸਣਾ ਜੇ ਮੈਂ ਆਪ ਹੀ ਡੋਲੀ ਗਈ ਤਾਂ ਬੱਚਿਆਂ ਨੂੰ ਮੈਂ ਕੀ ਸਮਝਾ ਸਕਦੀ ਹਾਂ ਪਰ ਮੈਂ ਅਨੁਸਾਰ ਥੋੜੇ ਜਦੋਂ ਬੱਚੇ ਹੋ ਗਏ ਆਪਣਾ ਆਪ ਸਮਝ ਲਿਆ ਕਿ ਮੇਰਾ ਆਪਦਾ ਹੀ ਆ ਉਨਾ ਪਿਆਰੀ ਪੈ ਗਿਆ ਜਿੱਦਾਂ ਇੰਡੀਆ ਦਾ ਪਰ ਜ਼ਰੂਰ ਮੈਸੇਜ ਜ਼ਰੂਰ ਕਰਦੀ ਸੀ ਫਿਰ 2003 ਦੇ ਵਿੱਚ ਮੰਮੀ ਸੱਦ ਲਏ ਇੱਥੇ ਮੰਮੀ ਪੱਕੇ ਹੋ ਗਏ ਮੰਮੀ ਹੁਣ ਮੇਰੇ ਕੋਲ ਹੀ ਆਈ
2: ਅੱਛਾ
3: ਹਾਂਜੀ
2: ਚਲੋ ਤੁਹਾਡੇ ਪਰਿਵਾਰ ਵਿੱਚੋਂ ਵੀ ਫਿਰ
3: ਵੱਡੇ ਭੈਣ ਜੀ ਉਹ ਇੰਗਲੈਂਡ ਦੇ ਵਿੱਚ ਆ ਛੋਟਾ ਬਰਦਰ 13-14 ਸਾਲ ਮੇਰੇ ਤੋਂ ਛੋਟਾ ਹੀ ਉਹ ਅਮੈਰੀਕਾ ਦੇ ਵਿੱਚ ਆ ਭਰਜਾਈ ਮੇਰੇ ਡਾਕਟਰ ਨੇ
2: ਠੀਕ ਹੈ ਠੀਕ ਹੈ
3: ਹਾਂਜੀ ਇੰਡੀਆ ਦਾ ਹੁਣ ਨਾ ਕੋਈ ਸਹੁਰੇ ਪਰਿਵਾਰ ਚੋਂ ਕੋਈ ਉੱਥੇ ਨਾ ਪੇਕੇ ਪਰਿਵਾਰ ਚੋਂ
2: ਕੋਈ ਤਿਲਕ ਨਹੀਂ ਰਿਹਾ ਨਹੀਂ
3: ਇੰਡੀਆ ਨਾ ਜਦੋਂ ਹੁਣ ਜਾਈਦਾ ਭੈਣ ਦੇ ਸਹੁਰੇ ਜ਼ਰੂਰ ਆ ਉਹ ਫਿਰ ਭੈਣ ਤੇ ਭਰਾ ਨੇ ਕਿਹਾ ਅਗਰ ਭੈਣੇ ਜਦੋਂ ਤੇਰਾ ਜੀ ਕਰਦਾ ਸਾਨੂੰ ਦੱਸਦੇ ਅਸੀਂ ਤੇਰੇ ਨਾਲ ਚੱਲਾਂਗੇ
2: ਮਤਲਬ ਉਹ ਤੰਗ ਨਹੀਂ ਰਹੀ ਤੁਹਾਡੇ
3: ਹਾਂਜੀ 2016 ਚ ਗਏ ਸੀ ਬੇਟੀ ਦਾ ਵਿਆਹ ਕਰਨ ਵਾਸਤੇ ਤੇ ਬੇਟਾ ਤਾਂ ਇੱਥੇ ਸੀ ਵੈਸੇ ਆਰਮੀ ਚ ਸਨ ਇਨ ਲਾ ਤੇ ਫਿਰ ਉਹ ਤੇ ਮੰਮੀ ਡੈਡੀ ਇੰਡੀਆ ਸੀ ਉਹ ਫਿਰ ਚਾਹੁੰਦੇ ਸੀ ਭੈਣ ਜੀ ਜੇ ਤੁਸੀਂ ਆਮ ਹੋ ਤਾਂ ਵਿਆਹ ਇੱਥੇ ਕਰੋ ਅਸੀਂ ਸਾਰੇ ਦੇਖ ਸਕਦੇ ਅਸੀਂ ਕਹਿੰਦੇ ਸ਼ੋਪਿੰਗ ਕਰਨ ਤਾਂ ਅਸੀਂ ਇੰਡੀਆ ਆਉਣਾ ਵਾ ਸਾਨੂੰ ਕੋਈ ਫਰਕ ਨਹੀਂ ਹੈਗਾ ਅਸੀਂ ਇੰਡੀਆ ਵਿਆਹ ਕਰ ਦਿੰਦੇ ਅਸੀਂ ਆਪ ਚਾਹੁੰਦੇ ਹਾਂ ਜਦੋਂ 3 ਮਹੀਨੇ ਲਾ ਕੇ ਅਸੀਂ 2016 ਚ
2: ਅੱਛਾ ਤੇ ਵਿਆਹ ਇੰਡੀਆ ਚ ਕਰਾਇਆ ਭਾਵੇਂ ਮੁੰਡਾ ਇੱਥੇ ਹੀ ਸੀ
3: ਹਾਂਜੀ ਵਿਆਹ ਉਹ ਤੇ ਫਿਰ ਮੰਮੀ ਡੈਡੀ ਇੰਡੀਆ ਸੀ
2: ਠੀਕ ਹੈ
3: ਹਾਂਜੀ ਆਪਣੇ ਅੰਮ੍ਰਿਤਸਰ ਏਰੀਏ ਦੇ ਤਰਨ ਤਾਰਨ ਦੇ ਦਾਦੂ ਜੋਤ ਉਹਨਾਂ ਦੇ ਪਿੰਡ ਦਾ ਨਾਮ ਹਾਂਜੀ ਬੇਟਾ ਇਹਦਾ ਹੁਣ ਕਰਨਾ ਵਾ ਬੇਟਾ ਉਹ ਕਹਿੰਦਾ ਇੰਡੀਆ ਤੋਂ ਨੀ ਲਿਆਉਣੀ ਕੁੜੀ ਇੱਥੇ ਹੋਵੇ ਹਾਂਜੀ
2: ਤੇ ਉਹ ਬਦਲਾਅ ਹੁਣ ਤੁਸੀਂ ਵੇਖ ਰਹੇ ਹੋ ਕਿਉਂਕਿ ਜਦ ਤੁਹਾਡਾ ਟਾਈਮ ਸੀ ਉਸ ਵੇਲੇ ਸਾਰੇ ਇੰਡੀਆ ਜਾ ਕੇ ਵਿਆਹ ਕਰਾਉਂਦੇ
3: ਸੀ ਹਾਂਜੀ ਹੁਣ ਚਾਹੁੰਦੇ ਆ ਉਹ ਇੱਥੇ ਹੋਵੇ
2: ਤੇ ਤੁਹਾਡੇ ਵਾਸਤੇ ਉਹ ਮੰਨਣਾ ਕੋਈ ਔਖਿਆਈ ਲੱਗਦੀ ਹੈ ਤੁਹਾਨੂੰ
3: ਹਾਂ ਔਖਿਆਈ ਲੱਗਦੀ ਹੈ ਹੁਣ ਜਿੱਦਾਂ ਪਹਿਲੀਆਂ ਫੈਮਿਲੀਆਂ ਸੀ ਅਸੀਂ ਲੋਕਲ ਸੀ ਅਸੀਂ ਇਸ ਤੇ ਰਹੇ ਹਾਂ ਭੈਣ ਭਰਾਵਾਂ ਮੰਗੋ ਅਗਲੇ ਕਹਿੰਦੇ ਸਾਡੀ ਧੀ ਸਾਡਾ ਪੋਤਾ ਸਾਨੂੰ ਇਹ ਮੁਸ਼ਕਲ ਆਉਂਦੀ ਆ ਹੁਣ ਕੁੜੀ ਆ ਉਹ ਬੇਟਾ ਕਹਿੰਦਾ ਮੰਮੀ ਤੂੰ ਕੁੜੀ ਲੱਭ ਲਾ ਮੈਂ ਵਿਆਹ ਕਰਾਉਣ ਨੂੰ ਤਿਆਰ ਹਾਂ ਹੁਣ ਕੁੜੀ ਸਾਨੂੰ ਇੱਥੇ ਮਿਲਦੀ ਨੀ ਹੈਗੀ ਕੋਈ ਸਿਟੀ ਵਾਲੀ ਵਧੀਆ ਕਈ ਵਾਰੀ ਕੰਟਰੀ ਸਾਈਡ ਆਉਣਾ ਨੀ ਮੰਗਦੀਆਂ ਪੁਲਿਸ ਚ ਆਈ ਬੇਟਾ
2: ਗੁਰਮੀ ਜੀ ਆਪਣੇ ਮਦਰ ਬਾਰੇ ਦੱਸੋ ਉਹ ਬੜੀ ਮਤਲਬ ਲੇਟ ਉਮਰ ਚ ਇੱਥੇ ਆਏ ਨੇ ਆਸਟ੍ਰੇਲੀਆ
3: ਪਹਿਲਾਂ ਤਾਂ ਉਹਨਾਂ ਨੇ ਮਾਤਾ ਬੋਲਿਆ ਮੇਰੇ ਡੈਡੀ ਆਪਣੇ ਡੈਡੀ ਦੀ ਡੈਥ ਹੋ ਗਈ ਸੀ ਬਾਕੀ ਸਾਰਾ ਪਰਿਵਾਰ ਸਾਡਾ ਚਲੇ ਗਿਆ ਸੀ ਅਮੈਰੀਕਾ ਚ ਮੇਰਾ ਕਜ਼ਨ ਆ ਬ੍ਰਦਰ ਤੇ ਉਹਨਾਂ ਦੀ ਵਾਈਫ ਉੱਥੇ ਸੀ ਉਹਨਾਂ ਦੀ ਵੀ ਫਾਈਲ ਲਾਈ ਹੋਈ ਸੀ ਪਹਿਲਾਂ ਉਹਨਾਂ ਨੂੰ ਚਾਹ ਸੀ ਗੁਰਮੀਤ ਮੈਂ ਆਉਣਾ ਆਉਣਾ ਫਿਰ ਆ ਕੇ ਉਹਨਾਂ ਨੇ ਕਹਿਣਾ ਗੁਰਮੀਤ ਮੈਨੂੰ ਤਾਂ ਨਹੀਂ ਸੀ ਕਹਿੰਦੇ ਹੁੰਦੇ ਉਹਨਾਂ ਨੇ ਕਹਿਣਾ ਗੁਰਮੀਤ ਕਹੂਗੀ ਬੀਬੀ ਮੈਂ ਵੀ ਇੱਥੇ ਰਹੀ ਹਾਂ ਤੁਸੀਂ ਇੱਦਾਂ ਕਰੀ ਜਾਂਦੇ ਹੋ ਜਿੱਦਾਂ ਕਿਸੇ ਨੇ ਆਉਣਾ ਕਹਿਣਾ ਮੈਂ ਇੰਡੀਆ ਜਾਣਾ ਮੰਗਦੀ ਹਾਂ ਮੇਰਾ ਜੀ ਨਹੀਂ ਲੱਗਦਾ ਫਿਰ ਉਹਨਾਂ ਨੂੰ ਫਿਰ ਇੰਡੀਆ ਗੇੜਾ ਕਢਾ ਲਿਆਂਦੇ ਅਸੀਂ ਦੋ ਇੰਗਲੈਂਡ ਗੇੜਾ ਕਢਾ ਤਾ ਭਰਾ ਨੂੰ ਹੋ ਗਏ ਸੀ 14-15 ਸਾਲ ਮਿਲੇ ਨੂੰ ਭਰਾ ਕੱਚਾ ਸੀ ਭਰਾ ਨਹੀਂ ਸੀ ਸਕਦਾ ਮੰਮੀ ਨੂੰ ਇੰਡੀਆ ਤੋਂ ਵੀਜ਼ਾ ਨਹੀਂ ਸੀ ਲੱਗਿਆ ਅਮੈਰੀਕਾ ਦਾ ਦੋਨੋਂ ਵਾਰੀ ਉਹਨਾਂ ਨੇ ਜਵਾਬ ਦੇਤਾ ਸਟੈਂਪ ਲਾ ਤੀ ਫਿਰ ਉਹਨਾਂ ਦਾ ਇੱਥੇ ਸੱਦਿਆ ਇੱਥੋਂ ਫਿਰ ਅਪਲਾਈ ਕੀਤਾ ਜਦੋਂ ਇਹਨਾਂ ਦੀ ਪੀਆਰ ਦਾ ਹੋ ਗਿਆ ਸੀਗਾ ਚਲੋ ਇੱਥੋਂ 14 ਸਾਲ ਹੋ ਗਏ ਮਾਂ ਨੂੰ ਹੁੰਦਾ ਪੁੱਤ ਤਾਂ ਮਸਾਂ ਮਸਾਂ ਦੇਖਿਆ ਚਲੋ ਇੱਥੋਂ ਵੀਜ਼ਾ ਲਵਾ ਦਿੰਦੇ ਆ ਸਿਡਨੀ ਗਏ ਸਿਡਨੀ ਵਾਲੇ ਮੂਹਰੇ ਹੈਗਾ ਸੀ ਗੋਰੀ ਕਹਿੰਦੇ ਨਾ ਉਹਨੇ ਫੇਰ ਸਟੈਂਪ ਹੋਰ ਲਾ ਤੀ ਫਿਰ ਇਹ ਮਾਤਾ ਬਲ ਨਾ ਜਦੋਂ ਇਹਨਾਂ ਦੇ ਅਪਲਾਈ ਕੀਤਾ ਸੀ ਅਜੇ ਵੀਜ਼ਾ ਆਉਣਾ ਸੀ ਫਿਰ ਉਹਨੂੰ ਕਿਹਾ ਕਿ ਮਾਤਾ ਬਲ ਨਾ ਸਿਟੀਜਨ ਹੋਣਾ ਸੀ ਵੀਜ਼ਾ ਸਾਰਾ ਕੁਛ ਹੋ ਗਿਆ ਸੀ ਪੀਆਰ ਹੋ ਗਏ ਸੀ ਕਹਿੰਦੇ ਨਹੀਂ ਇਹਨੇ ਕਹਿੰਦੇ ਜਦੋਂ ਇੱਥੋਂ ਨੀ ਮੁੜ ਕੇ ਗਈ ਉੱਥੋਂ ਅਮੈਰੀਕਾ ਤੋਂ ਨੀ ਮੁੜ ਕੇ ਆਉਣਾ ਤੇ ਸਾਡੇ ਫੈਮਿਲੀ ਫਰੈਂਡ ਸੀ ਮੇਰਾ ਬੇਟਾ ਸਾਡਾ ਲੱਗਦਾ ਵਾ ਅਮਰੀਕ ਕਹਿੰਦਾ ਤੁਸੀਂ ਹੁਣ ਤਾਂ ਰੋਕਦੇ ਹੋ ਜਦੋਂ ਇਹ ਸਿਟੀਜਨ ਹੋ ਕੇ ਕਿੱਦਾਂ ਰੋਕੋਗੇ ਉਹ ਕਹਿੰਦੇ ਮਾਤਾ ਬਲ ਅਸੀਂ ਨੀ ਸਾਡਾ ਤਾਂ ਹੁਣ ਵੀ ਨਾ ਉਹ ਹੀ ਆ ਚਲੇ ਗਏ ਦੂਜੀ ਵਾਰੀ ਫਿਰ 6 ਮਹੀਨਿਆਂ ਬਾਅਦ ਤੋਂ ਬੀਬੀ ਨੂੰ ਹੁੰਦਾ ਸੀ ਮੈਂ ਆਪਦੇ ਪੁੱਤ ਨੂੰ ਮਿਲਣਾ ਮੈਨੂੰ ਫਿਰ ਦੇਖ ਨਹੀਂ ਸੀ ਹੁੰਦੇ ਹੁੰਦੇ ਫਿਰ ਗਏ ਤਾਂ ਫਿਰ ਉਹ ਲੇਡੀਜ਼ ਉਹੀ ਫਿਰ ਮੂਹਰੇ ਆ ਗਈ ਉਹ ਕਹਿੰਦੀ ਤੁਸੀਂ 6 ਮਹੀਨੇ ਜੋ ਮੈਂ ਕਿਹਾ ਸੀ ਅੱਜ ਵੀ ਮੇਰੇ ਉਹੀ ਆ ਨਾ ਹੀ ਆ ਇਹ ਤੁਹਾਨੂੰ ਇੱਕ ਆਫਰ ਕਰ ਦਿੰਦੀ ਹੈ ਕਿ ਮਾਤਾ ਪਿਤਾ ਕਹਿ ਦਿੰਦੇ ਜੇ ਤੁਸੀਂ ਹੋਰ ਨੂੰ ਮਿਲਣਾ ਵਾ ਤੇ ਅਸੀਂ ਕਿਹਾ ਸੀ ਹੋਰ ਨੂੰ ਮਿਲਣਾ ਮਿਲਾ ਦੇ ਫਿਰ ਬੇਚਾਰੀ ਲੇਡੀ ਸੀ ਬਲੈਕ ਲੇਡੀ ਅਮਰੀਕਨ ਤੇ ਉਹਨੇ ਫਿਰ ਵੀਜ਼ਾ ਦੇਤਾ 3 ਮਹੀਨਿਆਂ ਦਾ
2: ਅੱਛਾ
3: ਹਾਂਜੀ
2: ਫਿਰ ਜਾ ਸਕੇ
3: ਹਾਂ ਫਿਰ ਜਾ ਸਕੇ 3 ਮਹੀਨੇ ਲਾ ਕੇ ਆਏ ਫਿਰ ਇੰਨੇ ਚ ਖੁਸ਼ ਹੋ ਗਏ ਮੁੜ ਕੇ ਫਿਰ ਉਹਨਾਂ ਦਾ ਜੀ ਲੱਗਿਆ ਰਿਹਾ ਫਿਰ ਉਹਨਾਂ ਨੂੰ ਹੋ ਗਿਆ ਕਿ ਇੰਡੀਆ ਤਾਂ ਕੋਈ ਹੈ ਨੀਗਾ ਕਿ ਗੁਰਮੀਤ ਹੋਣੀ ਤੈਨੂੰ ਬੱਚੇ ਇੰਨੀ ਛੇਤੀ ਤਾਂ ਆ ਨਹੀਂ ਸਕਦੇ ਹੈਗੇ ਕਿਉਂਕਿ ਮੈਂ ਘਰ ਹੁੰਦੀ ਕਰਕੇ ਫਿਰ ਉਹਨਾਂ ਨੂੰ ਠੀਕ ਰਹੇ ਜੇ ਉਹ ਇਕੱਲੇ ਹੁੰਦੇ ਫਿਰ ਥੋੜਾ ਜ਼ਿਆਦਾ ਮਹਿਸੂਸ ਕਰਦੇ ਜੇ ਅਸੀਂ ਦੋਨੋਂ ਮਾਮੇ ਧੀਆਂ ਘਰੇ ਹੁੰਦੇ ਸੀ ਫਿਰ ਉਹ ਖੁਸ਼ ਹੁੰਦੇ ਸੀ ਕਹਿਣਾ ਗੁਰਮੀਤ ਘਰੇ ਆ
0: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ
4: ਇਸ si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita Eggland's Best

0: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
1: Terms apply. Lounge access is subject to change. See CapitalOne.com for details.
2: ਉੱਥਾ ਭਾਗ ਬਿਲਕੁਲ ਤਿਆਰ ਹੈਗਾ ਹੈ। ਇਹਨਾਂ ਨੇ ਬਹੁਤ ਜ਼ਿਆਦਾ ਘਾਲਣਾ ਘਾਲੀ ਉਸ ਟਾਈਮ ਆ ਕੇ, ਕਹਿੰਦੇ ਵੀ ਕਾਫੀ ਜ਼ਿਆਦਾ ਜਦੋਂ ਇੰਡੀਅਨਸ ਬਹੁਤ ਘੱਟ ਸੀਗੇ ਇੱਥੇ, ਪੰਜਾਬੀ ਤਾਂ ਬਹੁਤ ਘੱਟ ਸੀ, ਸਿੱਖ ਵੀ ਘੱਟ ਸੀਗੇ, ਪਰ ਇਹਨਾਂ ਨੇ ਆਪਣੇ ਸੱਭਿਆਚਾਰ ਅਤੇ ਧਰਮ ਦੇ ਨਾਲ ਬੱਚਿਆਂ ਨੂੰ ਕਾਫੀ ਜੋੜ ਕੇ ਰੱਖਿਆ ਹੈ। ਇਹੋ ਜਿਹੀਆਂ ਇਹਨਾਂ ਨੂੰ ਕਾਫੀ ਮੁਸ਼ਕਲਾਂ ਵੀ ਆਈਆਂ, ਉਹਨਾਂ ਬਾਰੇ ਵੀ ਇਹ ਗੱਲ ਕਰ ਰਿਹਾ ਹੈ ਇਸ ਆਖਰੀ ਚੌਥੇ ਭਾਗ ਦੇ ਵਿੱਚ। ਅਤੇ ਉਸ ਤੋਂ ਬਾਅਦ ਸਮਾਂ ਮਿਲਿਆ ਤਾਂ ਤੁਹਾਨੂੰ ਇੱਕ ਗੀਤ ਵੀ ਸੁਣਾਵਾਂਗੇ ਜੀ।
3: ਤੇ ਗੁਰਮੀਤ ਜੀ, ਤੁਸੀਂ ਬਨਾਨਾ ਫਾਰਮ ਵਿੱਚ ਕੰਮ ਕਰਨਾ ਕਦ ਬੰਦ ਕੀਤਾ, ਕਿੰਨੇ ਸਾਲ ਕਰਦੇ ਰਹੇ?
4: ਅਸੀਂ ਮੈਂ ਹੈਗਾ ਜੀ 2006 ਦੇ ਵਿੱਚ ਬੰਦ ਕੀਤਾ ਜੀ, ਜਦੋਂ ਇੱਥੇ ਸਾਈਕਲੋਨ ਆ ਗਿਆ, ਆਪਾਂ ਆ ਗਿਆ ਸੀ ਵੱਡਾ, ਜਦੋਂ ਡੈਮੇਜ ਲੈਵੀ ਹੋ ਗਿਆ ਸੀ। ਹਾਂਜੀ ਲੈਵੀ, ਹਾਂਜੀ 2004 ਦੇ ਛੇ ਦੀ ਗੱਲ,
3: ਛੇ ਦੇ, ਹਾਂਜੀ ਹਾਂਜੀ
4: ਲੱਗਦਾ। ਤੇ ਜਦੋਂ ਫਿਰ ਡੈਮੇਜ ਜ਼ਿਆਦਾ ਹੋ ਗਿਆ ਸੀ, ਘਰਾਂ ਦਾ ਵੀ ਸਾਰਾ ਹੋ ਗਿਆ ਸੀ, ਫਾਰਮ ਦਾ ਵੀ ਹੋ ਗਿਆ, ਛੱਡਾਂ ਦਾ ਵੀ ਹੋ ਗਿਆ ਸੀ, ਐਨ ਕੁੱਲ ਬਿਲਕੁਲ ਹੀ ਤਬਾਹ ਹੋ ਗਿਆ ਸੀ। ਪਹਿਲੋਂ ਇੰਸ਼ੋਰੈਂਸ ਸ਼ਰਤ ਦੀ ਬਹੁਤ ਕਰਵਾਈ ਦੀ ਸੀ, ਫਿਰ ਉਧਰੋਂ ਗੰਨੇ ਦਾ ਵੀ ਪ੍ਰਾਈਸ ਡੈਪੀ। ਚਲੋ ਇਹ ਮੇਰੇ ਹਸਬੈਂਡ ਕਹਿਣ ਲੱਗੇ, ਕਹਿਣਾ ਕਹਿੰਦੇ ਇੱਥੇ ਕੁਛ ਹੋਣ ਲੱਗਿਆ ਵਾ, ਲੋਹੇ ਦੀ ਸ਼ਰਟ, ਲੋਹੇ ਦੀ ਸ਼ਰਟ ਨੂੰ ਕਢਾ ਅੱਗ ਲੱਗਣ ਲੱਗੀ ਆ। ਉਸੇ ਸਾਲ ਉਹਦੀ ਇੰਸ਼ੋਰੈਂਸ ਕਢਾ ਤੇ, ਉਸੇ ਸਾਲ ਸਾਈਕਲ ਹੁਣ ਆ ਗਿਆ, ਡੈਮੇਜ ਜ਼ਿਆਦਾ ਹੋ ਗਿਆ, ਫਿਰ ਥੋੜ੍ਹਾ ਜਿਹਾ ਇਹਨਾਂ 'ਤੇ ਵੀ ਹੋ ਗਿਆ, ਪੈਸਿਆਂ 'ਚ ਆ ਗਏ। ਤੇ ਫਿਰ ਮੈਂ ਮੈਨੂੰ ਹੁੰਦਾ ਸੀ ਕੋਈ ਗੱਲ ਨਹੀਂ, ਪੈਸਾ ਤਾਂ ਹੱਥਾਂ ਦੀ ਮੈਲ ਆਉਂਦਾ ਜਾਂਦਾ ਰਹਿੰਦਾ, ਕੋਈ ਗੱਲ ਨਹੀਂ, ਤੰਦਰੁਸਤੀ ਚਾਹੀਦੀ ਹੈ, ਦੋ ਟਾਈਮ ਰੋਟੀ ਤਾਂ ਖਾਈ ਜਾਣੀ ਆ, ਕੋਈ ਮਰੀ ਜਾਣੀ ਆ, ਸੋ ਮਨ 'ਚ ਤਾਂ ਹੋਣਾ। ਪਰ ਫਿਰ ਮੈਂ ਇਹਨਾਂ ਨੂੰ ਸਮਝਾਉਣਾ, ਬੱਚੇ ਟਾਊਨ 'ਚ ਵੱਲ ਪੜ੍ਹਦੇ ਸੀ, ਬੇਟੀ ਕਹਿੰਦੀ ਮੰਮੀ ਮੈਂ ਆਉਣਾ, ਮੈਂ ਕਿਹਾ ਸਜੋ ਤੂੰ ਰਹਿਣ ਦੇ ਆਉਣ ਨੂੰ, ਤੇ ਮਤਲਬ ਸਾਡੇ ਲਈ ਵੀ ਔਖਾ, ਉੱਪਰ ਤਾਂ ਛੱਤ ਤਾਂ ਹੈ ਨਹੀਂ, ਸਾਰਾ ਕੁਛ ਉੱਡਿਆ ਹੋਇਆ ਵਾ। ਤੇ ਕਹਿੰਦੀ ਨਹੀਂ ਮੰਮੀ ਆਉਣਾ, ਫਿਰ ਉਹ ਜਦੋਂ ਹਟੀ ਨਾ ਬੱਸ ਆ ਗਈ ਉੱਧਰ ਆਈ, ਤਾਂ ਜਦੋਂ ਦੇਖਿਆ ਤੇ ਮੈਂ ਕਿਹਾ ਸਜੋ ਮੈਂ ਤੈਨੂੰ ਪਹਿਲਾਂ ਕਿਹਾ ਸੀ ਪੁੱਤ ਤੂੰ ਨਾ ਆ, ਠੀਕ ਆ ਨਾ,
3: ਬੜਾ ਔਖਾ ਸਮਾਂ
4: ਉਹ ਟਾਈਮ, ਬਹੁਤ ਔਖਾ ਸੀ। ਫਿਰ ਹੌਲੀ ਹੌਲੀ ਸਟਾਰਟ ਕਰਦੇ ਆ, ਤੇ ਮੈਂ ਜਿੱਦਾਂ ਹੌਸਲਾ ਰੱਖਿਆ, ਮੈਂ ਕੋਈ ਗੱਲ ਨੀ, ਪੈਸਾ ਬਥੇਰਾ ਆਉਂਦਾ ਜਾਂਦਾ ਰਿਹਾ, ਬਹੁਤ ਦੇਖਿਆ, ਕੋਈ ਗੱਲ ਨੀ, ਫਿਰ ਆ ਜਾਓ ਤੁਸੀਂ ਸਾਰੇ, ਸਭ ਠੀਕ ਠਾਕ ਹੋ, ਔਰ ਪੈਸਾ ਹੀ ਆ, ਪੈਸਾ ਵੀ ਕੀ ਕਰਨਾ, ਜੇ ਬੰਦੇ ਦੀ ਫੈਮਿਲੀ ਚ ਨਾ ਬੰਦਾ ਖੁਸ਼ ਹੋਊਗਾ, ਬੰਦਾ ਤੰਦਰੁਸਤ ਨਾ ਹੋਊਗਾ, ਪੈਸਾ ਕੀ ਕਰਨਾ ਵਾ।
3: ਬਿਲਕੁਲ ਠੀਕ, ਬਿਲਕੁਲ।
4: ਹਾਂਜੀ, ਫਿਰ ਅਸੀਂ ਮਤਬਲ, ਫਿਰ ਬੱਚੇ ਪੜ੍ਹ ਗਏ, ਬੱਚੇ ਜੋਬਾਂ ਤੇ ਲਾ ਕੇ, ਫਿਰ ਬੇਟਾ ਕਹਿਣ ਲੱਗੇ ਆ ਕਿ ਡੈਡੀ ਜੇ ਤਾਂ ਮੈਂ ਫਾਰਮ ਚ ਕੰਮ ਕਰਨਾ, ਫਿਰ ਤਾਂ ਮੈਨੂੰ 12 ਕਰਾ ਕੇ ਹਟਾ ਲਓ। ਤੇ ਫਿਰ ਅਸੀਂ ਇਹ ਕਹਿੰਦੇ ਮਤਲਬ ਨਹੀਂ ਹਰਮਨ, ਜਿਹੜਾ ਖੇਤੀ ਦਾ ਕੰਮ ਤਾਂ ਜਦ ਮਰਜ਼ੀ ਪੱਲੇ ਪਾ ਲਾ, ਜਿਹੜਾ ਪੜ੍ਹਾਈ ਦਾ ਟਾਈਮ ਨਾ ਹੋਣਾ। ਕਿ ਹੁਣ ਮੈਂ ਕਿਹਾ ਇਹ ਥੋੜ੍ਹਾ ਜਿਹਾ ਹਰਮਨ ਹੁਣ ਜ਼ਰੂਰੀ ਆ ਕਿ ਮਤਲਬ ਦਾਦਾ ਪੜਦਾਦਾ ਸਾਰੇ ਖੇਤੀ ਕਰੀ ਜਾਓਗੇ। ਮੈਂ ਕਿਹਾ ਨਹੀਂ ਤੁਸੀਂ ਪੜ੍ਹ ਲਓ, ਜਿੰਨਾ ਚਿਰ ਸਾਤੋਂ ਹੁੰਦਾ ਦੋਵਾਂ ਤੋਂ ਅਸੀਂ ਕਰੀ ਜਾਣਾ ਵਾ, ਬਾਅਦ 'ਚ ਨਾ ਹੋਊਗਾ ਅਸੀਂ ਛੱਡ ਦਾਂਗੇ, ਲੀਜ਼ 'ਤੇ ਦੇ ਦਾਂਗੇ। ਫਿਰ ਬੇਟਾ ਗਾਂ ਫਿਰ ਪੜ੍ਹਿਆ
3: ਪੜ੍ਹਿਆ,
4: ਹਾਂਜੀ ਦੋਨੋਂ ਪੜ੍ਹੇ।
3: ਤੇ ਤੁਹਾਡੇ ਪਰਿਵਾਰ ਵਿੱਚ ਤੁਹਾਨੂੰ ਲੱਗਦਾ ਅੱਗੇ ਪੀੜ੍ਹੀਆਂ ਵਿੱਚ ਇਹ ਖੇਤੀ ਕਾਇਮ ਰਹੇਗੀ ਕਿ ਸ਼ਾਇਦ?
4: ਨਹੀਂ, ਹੁਣ ਅਸੀਂ ਤਾਂ ਖੇਤੀ ਛੱਡਤੀ, ਹੁਣ ਗਾਈਆਂ ਛੱਡੀਆਂ ਹੋਈਆਂ।
3: ਅੱਛਾ,
4: ਗਾਈਆਂ ਛੱਡੀਆਂ।
3: ਅੱਛਾ,
4: ਹੁਣ ਉੱਦਾਂ ਮਤਬਲ ਆਪਦੀ ਐਕਸਰਸਾਈਜ਼ ਵਾਸਤੇ ਸੈੱਟ ਹੋਣ ਵਾਸਤੇ ਮੈਂ ਦੋ ਢਾਈ ਕੁ ਦਿਨ ਪੈਕਿੰਗ ਕਰਨ ਜਾਂਦੀ ਹਾਂ ਬਨਾਨੇ ਦੀ। ਉਹ ਆਪਣੀ ਟਾਲੀ ਨੂੰ ਫੈਮਿਲੀ ਹੋਈ ਆ, ਫੈਮਿਲੀ ਫਰੈਂਡ ਹੀ ਆ, ਉਹ ਨੀ, ਉਹ ਕਹਿੰਦੇ ਜਿੱਦਣ ਤੂੰ ਗਰਮੀ ਤੇ ਤੇਰਾ ਜੀ ਕਰਦਾ ਤੂੰ ਆ ਜਾ, ਉਹ ਛੱਡਦੇ ਨੀ ਖੇੜਾ।
3: ਅੱਛਾ,
4: ਹੁਣ ਮੈਂ ਜਾ ਕੇ ਅਸੀਂ ਡਾਰਮਨ ਗਏ ਸੀ, ਮੈਂ ਹੁਣ ਤੁਹਾਡੇ ਕਰਕੇ ਆਈ ਹਾਂ, ਇੱਕ ਹਸਬੈਂਡ ਦੀ ਸਰਜਰੀ ਹੋਈ ਸੀ ਅੱਖ ਦੀ ਪਿਛਲੇ ਹਫ਼ਤੇ, ਤੇ ਡਰਾਈਵ ਨੀ ਕਰ ਸਕਦੇ, ਹੁਣ ਕੇਨਸੋਂ ਆਏ ਅਸੀਂ ਸਵੇਰ ਦੇ ਗਏ ਹੋਏ।
3: ਅੱਛਾ ਜੀ,
4: ਹਾਂਜੀ,
3: ਅਸੀਂ ਇਹੀ ਗੱਲ ਕਰ ਰਹੇ ਸੀ ਕਿ ਆਮ ਤੌਰ ਤੇ ਜਦ ਇਤਿਹਾਸ ਲਿਖਿਆ ਜਾਂਦਾ ਹੈ ਨਾ, ਆਦਮੀ ਲੋਕ ਇਤਿਹਾਸ ਲਿਖਦੇ ਨੇ, ਔਰਤਾਂ ਨਹੀਂ ਲਿਖਦੀਆਂ। ਤੇ ਜਿਹੜੀ ਔਰਤਾਂ ਦੀ ਕਹਾਣੀ ਹੁੰਦੀ, ਉਹਨਾਂ ਦੇ ਤਜਰਬੇ ਹੁੰਦੇ ਨੇ, ਉਹ ਕਿਧਰੇ ਦਾਇਰ ਨਹੀਂ ਹੁੰਦੇ, ਤੇ ਉਹਨਾਂ ਦੀ ਕੁਰਬਾਨੀ ਜਾਂ ਉਹਨਾਂ ਦਾ ਯੋਗਦਾਨ ਕੋਈ ਘੱਟ ਨਹੀਂ ਹੈ,
4: ਘੱਟ ਨਹੀਂ ਹੈਗੇ, ਉਦੋਂ ਵੀ ਕਈ ਵਾਰੀ ਬੰਦਿਆਂ ਨੂੰ ਵੀ ਵੱਧਦਾ ਹੈ।
3: ਹਾਂਜੀ, ਵੱਧਦੇ, ਬੰਦੇ ਵੀ ਤਾਂ ਹੀ ਕੰਮ ਕਰਦੇ ਨੇ ਜਦ ਔਰਤਾਂ ਘਰ ਸਾਂਭਦੀਆਂ ਨੇ ਤੇ ਹੋਰ ਵੀ ਕੰਮ ਕਰਦੀਆਂ ਨੇ, ਹੱਥ ਵਟਾਉਂਦੀਆਂ ਨੇ, ਹੈ ਨਾ। ਤੇ ਇਸੇ ਕਰਕੇ ਤੁਹਾਡੀ ਇਹ ਕਹਾਣੀ ਬੜੀ ਜ਼ਰੂਰੀ ਹੈ ਦਾਇਰ ਕਰਨੀ।
4: ਹਾਂਜੀ ਹਾਂਜੀ, ਜਦੋਂ ਮੈਂ ਸੀ ਹੁਣ ਦਿਨੇ ਪੈਕਿੰਗ ਕਰਨੀ, ਬੇਟਾ ਮਹਿਸੂਸ ਕਰਦਾ, ਬੇਟੇ ਨੇ ਕਹਿਣਾ ਮੰਮੀ ਤੂੰ ਨੀ, ਡੈਡੀ ਤਾਂ ਹੁਣ ਸ਼ਾਮ ਨੂੰ ਘਰ ਜਾ ਕੇ ਬਹਿ ਜਾਂਦਾ, ਤੂੰ ਸ਼ਾਮ ਨੂੰ ਰੋਟੀ ਵੀ ਬਣਾਉਣੀ ਆ, ਤੂੰ ਬਾਹਰਲਾ ਨਾ ਕੰਮ ਕਰਿਆ ਕਰ, ਡੈਡੀ ਬਾਹਰਲਾ ਕਰੋ ਤੂੰ ਘਰ ਦਾ ਕਰੋ। ਮੈਂ ਕਿਹਾ ਨਹੀਂ ਹਰਮਨ, ਪੁੱਤ ਇੱਦਾਂ ਥੋੜਾ, ਉਨਾ ਛੇਤੀ ਕੰਮ ਹੋ ਜਾਂਦਾ ਵਾ, ਜੇ ਮੈਂ ਨਾ ਕਰੂੰਗੀ ਤਾਂ ਫਿਰ ਆਪਾਂ ਹੋਰ ਬੰਦਾ ਲਾਵਾਂਗੇ। ਇੱਦਾਂ ਬੱਚਿਆਂ ਨੂੰ ਜਿੱਦਾਂ ਮਹਿਸੂਸ ਹੁੰਦਾ ਸੀ। ਜੇ ਰਿਟਾਇਰ ਹੋ ਗਈ ਫਿਰ ਘਰੇ ਬੈਠੀ ਨੇ ਵੀ ਸਰਦੇ ਕੀ ਕਰਨਾ, ਉਹਦੇ ਕਰਕੇ ਮਤਬਲ ਸੈੱਟ ਜੇ ਰਹੀ ਤਾਂ, ਨਾਲੇ ਤਾਂ ਭੈਣ ਭਰਾਵਾਂ ਨਾਲ ਬਾਹਰ ਗੱਲਬਾਤ ਹੋ ਜਾਂਦੀ ਹੈ, ਲਿੰਗ ਜੁੜੇ ਰਹਿੰਦੇ ਭੈਣ ਭਰਾਵਾਂ ਨਾਲ, ਘਰੇ ਤਾਂ ਬੰਦਾ ਉਹੀ ਪੁਰਾਣੀਆਂ ਗੱਲਾਂ ਦਿਮਾਗ ਤੇ ਘੁੰਮਦੀਆਂ ਰਹਿੰਦੀਆਂ।
3: ਸੋ ਹੁਣ ਤੁਸੀਂ

0: ਉਹ ਕੁੜੀ ਸੀ ਜੋ ਇੱਕ ਸੁਪਨੇ ਸੰਜੋਂਦੀ ਸੀ ਕਿ ਮੈਂ ਆਸਟ੍ਰੇਲੀਆ ਆਉਣਾ ਹੈ ਬਾਹਰ ਜਾਂ ਬਾਹਰ ਜਾਣ ਦਾ ਸੁਪਨਾ ਸੀਗਾ ਤੇ ਤੁਸੀਂ ਬੜੀ ਮਿਹਨਤ ਮੁਸ਼ਕਤ ਨਾਲ ਇੱਥੇ ਪਹੁੰਚੇ ਹੈ ਨਾ ਤੇ ਆਪਣੀ ਮਾਈਗ੍ਰੇਸ਼ਨ ਜਰਨੀ ਨੂੰ ਅਗਰ ਤੁਸੀਂ ਦਰਸਾਉਣਾ ਹੋਏ ਜਾਂ ਦੱਸਣਾ ਹੋਏ ਉਹਦਾ ਸਾਰ ਕੱਢਣਾ
1: ਹੋਵੇ
0: ਕੀ ਕਹੋਗੇ ਕਿ ਵਾਟ ਇਜ਼ ਦਿਸ ਜਰਨੀ ਬੀਨ ਲਾਈਕ
1: ਮੈਂ ਤਾਂ ਇਹੀ ਕਹੂੰਗੀ ਜੇ ਇੱਥੇ ਲਾਈਫ ਤਾਂ ਸਭ ਤੋਂ ਵਧੀਆ ਵਾ ਰਹਿਣ ਵਾਸਤੇ ਇੰਡੀਆ ਇੰਡੀਆ ਨਾਲੋਂ ਭਾਵੇਂ ਇੰਡੀਆ ਜਿੰਨਾ ਮਰਜ਼ੀ ਪੈਸਾ ਵਾ ਪਰ ਜਿੱਥੋਂ ਆਪਾਂ ਨੂੰ ਇੱਥੇ ਸਹੂਲਤਾਂ ਵਾ ਕੋਈ ਡਰ ਨਹੀਂ ਹੈਗਾ ਜਿੱਦਾਂ ਮਰਜ਼ੀ ਤੁਰੇ ਫਿਰੋ ਜਿੱਦਾਂ ਮਰਜ਼ੀ ਰਹੋ ਕੱਪੜਾ ਲੀੜੇ ਜਿੱਦਾਂ ਪਾਓ ਰਹੋ ਜਿੱਦਾਂ ਮਰਜ਼ੀ ਖਾਓ ਪੀਓ ਜੋ ਮਰਜ਼ੀ ਇਹ ਸਹੂਲਤਾਂ ਆਪਾਂ ਨੂੰ ਕਈ ਵਾਰੀ ਇੰਡੀਆ ਨਹੀਂ ਮਿਲਦੀਆਂ
0: ਹੈਗੀਆਂ
1: ਉਹ ਫਰਕ ਹੈ ਮੈਂ ਚਾਹੁੰਦੀ ਹਾਂ ਭੈਣ ਭਰਾ ਜਿੱਦਾਂ ਮੈਂ ਆਈਆਂ ਸਾਰੇ ਆਉਣ ਤੇ ਪਰ ਜਿਹੜਾ ਹੈਗਾ ਦੁੱਖ ਦੇ ਸੁੱਖ ਦੇ ਆਪਾਂ ਹਰੇਕ ਟਾਈਮ ਤੇ ਇੰਡੀਆ ਪਹੁੰਚ ਨਹੀਂ ਸਕਦੇ ਇਹ ਜ਼ਰੂਰ ਆ ਮੁਸ਼ਕਲ ਹੀ ਬਾਕੀ ਵਧੀਆ ਸਭ ਤੋਂ ਵਧੀਆ
0: ਹਾਂਜੀ ਤੇ ਹੀਲਾ ਸਵਾਲ ਤੁਹਾਡੀ ਅੱਜ ਆਪਣੀ ਪਛਾਣ ਕੀ ਹੈ ਤੁਸੀਂ ਆਪਣੇ ਆਪ ਨੂੰ ਆਸਟ੍ਰੇਲੀਅਨ ਮੰਨਦੇ ਹੋ ਇੰਡੀਅਨ ਮੰਨਦੇ ਹੋ ਕੀ ਮੰਨਦੇ ਹੋ ਦਿਲੋਂ ਤੁਹਾਨੂੰ ਕੀ ਲੱਗਦਾ ਤੁਹਾਡੀ ਅਸਲ ਪਛਾਣ ਕੀ ਹੈ
1: ਜਦੋਂ ਮੈਂ ਇੰਡੀਆ ਜਾਂਦੀ ਹਾਂ ਮੈਂ ਇੰਡੀਅਨ ਆਪਣੇ ਆਪ ਨੂੰ ਪੂਰੀ ਇੰਡੀਅਨ ਸਮਝਦੀ ਹਾਂ ਮੈਂ ਕਿਹਾ ਪੰਜਾਬਣਾ ਜੇ ਮੈਂ ਇੱਥੇ ਹਾਂ ਤਾਂ ਮੈਂ ਕਹੂੰ ਆਸਟ੍ਰੇਲੀਅਨ ਜੇ ਹੁਣ ਗੱਲ ਕਰਨਗੇ ਮੈਂ ਕਹੂੰ ਮੈਂ ਦੋਨੋਂ ਹੀ ਆ ਇੰਡੀਅਨ ਇੰਡੀਅਨ ਆਸਟ੍ਰੇਲੀਅਨ ਆ ਮੈਂ ਕੱਲੇ ਕੱਲਾ ਆਸਟ੍ਰੇਲੀਅਨ ਕਦੇ ਨਹੀਂ ਕਿਹਾ ਇੰਡੀਅਨ ਆਸਟ੍ਰੇਲੀਅਨ ਹਾਂਜੀ
0: ਤੇ ਦੋਨੋਂ ਹੀ ਤੁਹਾਡੇ ਆਈਡੈਂਟੀਟੀ ਦਾ ਇੱਕ ਹਿੱਸਾ ਹੈ
1: ਹਿੱਸਾ ਦੋਨੋਂ ਇਕੱਠੇ ਦੋਨੋਂ ਮਿਲੇ ਹੋਏ ਆ
0: ਤੇ ਇਸ ਨੂੰ ਅੱਗੇ ਬਰਕਰਾਰ ਰੱਖਣ ਲਈ ਅੱਗੇ ਦੀ ਆਉਂਦੀ ਪੀੜ੍ਹੀਆਂ ਵਾਸਤੇ ਕੀ ਸਲਾਹ ਦੋਗੇ ਕਿਉਂਕਿ ਤੁਹਾਡੀ ਆਪਣੀ ਤੁਹਾਡਾ ਆਪਣਾ ਤਜਰਬਾ
1: ਹੈ ਜਿੱਦਾਂ ਹੁਣ ਬੱਚਿਆਂ ਨੂੰ ਇਹੀ ਕਹਿਣੀ ਹੁੰਦੀ ਹੈ ਕਿ ਮਾਤਾ ਪਿਤਾ ਜੋ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਗਾਂ ਆਪਦੇ ਬੱਚਿਆਂ ਨੂੰ ਦੱਸਿਓ ਇਹੀ ਟਰਾਈ ਕਰੋ ਕਿ ਬੱਚੇ ਮਾਤਾ ਪਿਤਾ ਜਿੰਨੀ ਕੁ ਆਪਾਂ ਸਾਂਭ ਸਕੀਏ ਆਪਣੀ ਗਾਂ ਵਾਲੀ ਆਉਣ ਵਾਲੀ ਪੀੜ੍ਹੀ ਉਨੀ ਵਧੀਆ ਵਾ ਕਿਉਂਕਿ ਜਿੱਦਾਂ ਮੇਰੇ ਹਸਬੈਂਡ ਇੱਥੋਂ ਦੇ ਜੰਮਪਾਲ ਸੀ ਇਹ ਵੀ ਠੀਕ ਆ ਜਿੱਦਾਂ ਮੇਰੇ ਵੀ ਖਿਆਲ ਹੈਗਾ ਹੁਣ ਬੱਚੇ ਵੀ ਠੀਕ ਆ ਬੱਚਿਆਂ ਨੂੰ ਪੜ੍ਹਨਾ ਸਾਰਾ ਕੁਝ ਕਰਦੇ ਆ ਮੈਂ ਹੁਣ ਇਹੀ ਕਹਿੰਦੇ ਨੇ ਉਹ ਹੁਣ ਬੇਟੀ ਆ ਤੇ ਬੇਟੇ ਨੂੰ ਦੱਸਦੇ ਭਾਵੇਂ ਅੱਜ 2 ਸਾਲ ਦਾ ਹੋਣਾ ਉਹਨੂੰ ਨਾਲ ਪੰਜਾਬੀ ਵੀ ਬੋਲਦੀ ਆ ਨਾਲ ਇੰਗਲਿਸ਼ ਵੀ ਬੋਲਦੀ ਆ ਹੁਣ 2 ਦਿਨ ਉਹ ਚਾਈਲਡ ਕੇਅਰ ਛੱਡਦੇ ਆ ਕਿਉਂਕਿ ਗੌਰਮੈਂਟ ਜੋਬ ਕਰਦੀ ਆ ਬੇਟੀ ਆਪਣੀ ਆਰਮੀ ਡਿਪਾਰਟਮੈਂਟ ਦੇ ਵਿੱਚ ਉਹ 2 ਦਿਨ ਕਿ ਬੱਚਾ ਫਿਰ ਗਿੱਜੂਗਾ ਉੱਥੇ ਤੇ ਉੱਥੇ ਹੁਣ ਜੇ ਘਰੇ ਕਹੀ ਤਾਂ ਆ ਜਾ ਦੇ ਦੇ ਹੁਣ ਉਹ ਉੱਥੇ ਜਾ ਕੇ ਆ ਜਾ ਦੇ ਦੇ ਫਿਰ ਉਹਨਾਂ ਨੇ ਪੁੱਛਿਆ ਉਹ ਦੂਜੇ ਬੱਚਿਆਂ ਨੂੰ ਵੀ ਆਪਣੀ ਪੰਜਾਬੀ ਆਈ ਹੈ ਹਾਂਜੀ ਉਹ ਫਿਰ ਟੀਚਰ ਉਹਦੀ ਕਹਿੰਦੀ ਗਏ ਤਾਂ ਅਰਜਨ ਆ ਜਾ ਉਹ ਦੇਖੇ ਕਿ ਇਹ ਨੀ ਮੇਰੇ ਅੱਜ ਆ ਜਾ ਕਿੱਥੋਂ ਕਹਿਤਾ ਉਹਨਾਂ ਨੇ ਪੁੱਛਿਆ ਕਿ ਤੁਸੀਂ ਘਰੇ ਪੰਜਾਬੀ ਕੀ ਬੋਲਦੇ ਹੋ ਉਹਨੂੰ ਇੰਗਲਿਸ਼ ਬੋਲੋ ਤਾਂ ਉਹ ਸਮਝਦਾ ਹੈ ਜੇ ਪੰਜਾਬੀ ਬੋਲੋ ਤਾਂ ਸਮਝਦਾ ਹੈ ਹੁਣ ਉਹ ਸਕੂਲੇ ਵੀ ਸਗੋਂ ਟੀਚਰ ਵੀ ਉਹ ਦੂਜੇ ਬੱਚਿਆਂ ਨੂੰ ਵੀ ਸਿਖਾਉਂਦੇ ਆ
0: ਅੱਛਾ
1: ਹਾਂਜੀ ਕਈ ਹੁਣ ਪੇਰੈਂਟਸ ਕਹਿੰਦੇ ਸਾਨੂੰ ਵਧੀਆ ਵਾ ਕਿ ਅਰਜਨ ਆਉਣ ਕਰਕੇ ਕਿ ਸਾਡੇ ਬੱਚਿਆਂ ਨੂੰ ਵੀ ਇੰਡੀਅਨ ਵੀ ਲੈਂਗੁਏਜ ਆਉਂਦੀ ਹੈ
0: ਸੋ ਪੰਜਾਬੀ ਪਛਾਣ ਹੁਣ ਆਸਟ੍ਰੇਲੀਅਨ ਪਛਾਣ ਬਣ ਗਈ
1: ਆ ਹਾਂਜੀ
0: ਠੀਕ ਹੈ ਗੁਰਮੀਤ ਜੀ ਤੁਸੀਂ ਆਏ ਆਪਣੀ ਯਾਦਾਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਚੰਗਾ
1: ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਾਂਜੀ
2: ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਪੋਡਕਾਸਟ ਸੁਣਦੇ ਹੋ ਉੱਥੇ SBS ਤੇ ਪੰਜਾਬੀ ਪਾਇਨੀਅਰਸ ਪੋਡਕਾਸਟ ਨੂੰ ਸਰਚ ਕਰੋ ਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨਾਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ ਅਣਸੁਣੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ
3: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ
4: ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਜ਼ਰੂਰ ਹੀ ਪਸੰਦ ਆਈ ਹੋਏਗੀ ਇੱਕ ਗੁਰਮੀਤ ਕੌਰ ਜੀ ਨੇ ਬਹੁਤ ਹੀ ਵੱਡੀ ਗੱਲ ਕਹੀ ਸੀਗੀ ਕਿ ਲਾਈਫ ਆਸਟ੍ਰੇਲੀਆ ਦੇ ਵਿੱਚ ਮੱਚ ਬੈਟਰ ਹੈਗੀ ਹੈ ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੈਗੇ ਹੋ ਜ਼ਰੂਰ ਸਾਂਝ ਪਾਇਓ SMS ਕਰੋ 04497997767 ਗੁਰਮੀਤ ਕੌਰ ਜੀ ਨੇ ਕਿਹਾ ਕਿ ਇੱਥੇ ਹਰ ਚੀਜ਼ ਦੀ ਆਜ਼ਾਦੀ ਹੈ ਵਿਚਾਰਾਂ ਦੀ ਹੈਗੀ ਹੈ ਆਪਣੇ ਕੱਪੜੇ ਪਾਉਣ ਦੀ ਹੈ ਖਾਣ ਪੀਣ ਦੀ ਹੈ ਕਿਸੇ ਵੀ ਚੀਜ਼ ਦੀ ਆਜ਼ਾਦੀ ਹੈਗੀ ਹੈ ਜੋ ਕਿ ਸਾਡੇ ਮੂਲ ਦੇਸ਼ਾਂ ਦੇ ਵਿੱਚ ਔਖੀ ਮਿਲਦੀ ਹੈ ਪੇਸ਼ ਹੈ ਜੀ ਗੀਤ ਇਸ਼ਕ ਮੁਬਾਰਕ ਅੰਮ੍ਰਿਤਾ ਕੌਰ ਦੀ ਖੂਬਸੂਰਤ ਜੀ ਆਵਾਜ਼ ਵਿੱਚ ਅਤੇ ਉਸ ਤੋਂ ਬਾਅਦ ਲਵਾਂਗੇ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਪੇਸ਼ ਕਰਾਂਗੇ ਬਾਲੀਵੁੱਡ ਗੱਪਸ਼ਪ ਜੁੜੇ ਰਹੋ SBS ਪੰਜਾਬੀ ਦੇ ਨਾਲ

0: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
1: Ready to order?
2: Yes. We're earning unlimited 3% cash back on dining and entertainment with the Capital One Saver Card. So, let's just get one of everything.
1: Everything?
3: Fire everything! The Capital One Saver Card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver Card. Capital One, what's in your wallet?
5: Terms apply. See CapitalOne.com for details.
6: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ।
7: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
5: Terms apply. Lounge access is subject to change. See CapitalOne.com for details.
8: ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ। ਮੈਂ ਹਾਂ MP ਸਿੰਘ। ਦੋਸਤੋ, ਪ੍ਰੋਗਰਾਮ ਦਾ ਆਖਰੀ ਜਿਹੜਾ ਸੈਗਮੈਂਟ ਹੈ 15 ਮਿੰਟ ਵਾਲਾ, ਉਹ ਸ਼ੁਰੂ ਹੋ ਚੁੱਕਿਆ ਜੀ। ਇਸ ਦੇ ਵਿੱਚ ਤੁਸੀਂ ਤੁਹਾਨੂੰ ਸੁਣਾਉਂਦੇ ਹੁੰਦੇ ਹਾਂ ਬੋਲੀਵੁੱਡ

0: Ready to order?
1: Yes. We're earning unlimited 3% cash back on dining and entertainment with a Capital One Saver Card, so let's just get one of everything.
0: Everything?
2: Fire everything! The Capital One Saver Card is at table 27, and they're earning unlimited 3% cash back.
3: Yes, Chef!
1: This is so nice.
2: Had a feeling you'd want 3% cash back on dessert.
1: Ooh, tiramisu!
2: Earn unlimited 3% cash back on dining and entertainment with the Capital One Saver Card. Capital One, what's in your wallet?
4: Terms apply. See CapitalOne.com for details.
5: ਪੰਜਾਬੀ ਤੇ ਸਾਡਾ ਜਿਹੜਾ ਪੇਜ ਹੈ ਉਹ ਬਹੁਤ ਬਾਈਲਿੰਗੁਅਲ ਹੈ, ਪੰਜਾਬੀ ਵੀ ਹੈਗਾ ਅਤੇ ਇੰਗਲਿਸ਼ ਦੇ ਵਿੱਚ ਵੀ ਹੈਗਾ, ਅਤੇ ਕੁਛ ਸਟੋਰੀਜ਼ ਅਸੀਂ ਇੰਗਲਿਸ਼ ਵਿੱਚ ਵੀ ਪਾਉਂਦੇ ਰਹਿੰਦੇ ਹਾਂ, ਪਬਲਿਸ਼ ਕਰਦੇ ਰਹਿੰਦੇ ਹੁੰਦੇ ਹਾਂ। ਲੋ ਸੁਣਦੇ ਹਾਂ ਜੀ ਬਾਲੀਵੁੱਡ ਗੱਪਸ਼ਪ, ਅਤੇ ਜੇ ਸਮਾਂ ਮਿਲਿਆ ਉਸ ਤੋਂ ਬਾਅਦ ਗੀਤ ਵੀ ਸੁਣਾਵਾਂਗੇ।
6: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਐਕਟ੍ਰੈਸ ਸ਼ਰਵਰੀ ਵਾਗ ਆਪਣੀ ਅਪਕਮਿੰਗ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਨੇ। ਸ਼ਰਵਰੀ ਨੇ ਦੱਸਿਆ ਕਿ ਉਹਨਾਂ ਨੇ ਕਿਰਦਾਰ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਣ ਦੇ ਲਈ ਆਪਣੇ ਮਾਂ ਦੇ ਨਾਲ ਪੰਜਾਬ ਦੀ ਯਾਤਰਾ ਕੀਤੀ ਸੀ। ਉਹਨਾਂ ਨੂੰ ਪੰਜਾਬ ਦਾ ਕਲਚਰ ਅਤੇ ਉੱਥੋਂ ਦੇ ਲੋਕ ਕਾਫੀ ਪਸੰਦ ਆਏ। ਸ਼ਰਵਰੀ ਨੇ ਕਿਹਾ, ਮੇਰਾ ਬੈਕਗ੍ਰਾਉਂਡ ਮਹਾਰਾਸ਼ਟਰੀਅਨ ਹੈ, ਪੰਜਾਬ ਦਾ ਕਲਚਰ, ਉੱਥੋਂ ਦੇ ਲੋਕ ਅਤੇ ਖਾਣੇ ਨੂੰ ਸਮਝਣ ਦੇ ਲਈ ਮੈਂ ਉੱਥੇ ਜਾਣਾ ਚਾਹੁੰਦੀ ਸੀ। ਇਮਤਿਆਜ਼ ਅਲੀ ਪੰਜਾਬ ਦੇ ਬਾਰੇ ਵਿੱਚ ਇੰਨੇ ਪਿਆਰ ਨਾਲ ਦੱਸ ਰਹੇ ਨੇ ਤਾਂ ਮੈਨੂੰ ਲੱਗਿਆ ਕਿ ਮੈਂ ਆਪ ਉੱਥੇ ਜਾ ਕੇ ਸਭ ਕੁਝ ਮਹਿਸੂਸ ਕਰਾਂ, ਉੱਥੋਂ ਦੇ ਬਾਰੇ ਵਿੱਚ ਮੈਨੂੰ ਸਮਝਣਾ ਚਾਹੀਦਾ ਹੈ। ਸ਼ਰਵਰੀ ਨੇ ਪੰਜਾਬ ਦੇ ਲੋਕਾਂ ਦੀ ਖੂਬ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ, ਮੈਂ ਉੱਥੇ ਸਭ ਕੁਝ ਬਿਨਾਂ ਕਿਸੇ ਰਿਸਰਚ ਪ੍ਰੈਸ਼ਰ ਦੇ ਕੀਤਾ ਅਤੇ ਸੱਚ ਵਿੱਚ ਮੈਨੂੰ ਪੰਜਾਬ ਨਾਲ ਪਿਆਰ ਹੋ ਗਿਆ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਦੁਨੀਆ ਦੇ ਸਭ ਤੋਂ ਚੰਗੇ ਲੋਕਾਂ ਵਿੱਚ ਸ਼ਾਮਿਲ ਨੇ। ਫਿਲਮ ਮੈਂ ਵਾਪਸ ਆਊਂਗਾ ਵਿੱਚ ਸ਼ਰਵਰੀ ਇੱਕ ਪੰਜਾਬੀ ਮਹਿਲਾ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਵਿੱਚ ਉਹਨਾਂ ਦੇ ਨਾਲ ਵੇਦਾਂਗ ਰੈਨਾ ਵੀ ਅਹਿਮ ਕਿਰਦਾਰ ਵਿੱਚ ਨੇ। ਮੈਂ ਵਾਪਸ ਆਊਂਗਾ ਫਿਲਮ 12 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ਦੇ ਦੇਹਰਾਦੂਨ ਲਾਈਵ ਕਾਨਸਰਟ ਵਿੱਚ ਅਚਾਨਕ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਜੈਸਮੀਨ ਸੈਂਡਲ ਸਟੇਜ ਤੇ ਪਰਫਾਰਮ ਕਰ ਰਹੀ ਸੀ ਤਾਂ ਅਚਾਨਕ ਦਰਸ਼ਕਾਂ ਦੇ ਬਿਲਕੁਲ ਸਾਹਮਣੇ ਵਾਲੇ ਹਿੱਸੇ ਦਾ ਬੈਰੀਕੇਡ ਟੁੱਟ ਗਿਆ। ਘਟਨਾ ਤੋਂ ਬਾਅਦ ਸਿੰਗਰ ਨੇ ਤੁਰੰਤ ਆਪਣੇ ਪਰਫਾਰਮੈਂਸ ਰੋਕ ਦਿੱਤੀ ਅਤੇ ਆਪਣੀ ਪਰਸਨਲ ਟੀਮ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਨੂੰ ਕਿਹਾ। ਜੈਸਮੀਨ ਨੇ ਸਟੇਜ ਤੇ ਮਾਈਕ ਤੇ ਕਿਹਾ, ਮੈਨੂੰ ਬਹੁਤ ਦੁੱਖ ਹੈ ਕਿ ਅਜਿਹਾ ਹੋ ਰਿਹਾ ਹੈ, ਮੈਂ ਚਾਹੁੰਦੀ ਹਾਂ ਕਿ ਮੇਰੀ ਪੂਰੀ ਟੀਮ ਛੇਤੀ ਆ ਕੇ ਇਸ ਮਾਮਲੇ ਨੂੰ ਸੁਲਝਾਏ। ਇਸ ਦੇ ਬਾਅਦ ਸਿੰਗਰ ਸਟੇਜ ਤੇ ਵਾਹਿਗੁਰੂ ਦਾ ਨਾਂ ਲੈਂਦੀ ਹੋਈ ਵੀ ਸੁਣਾਈ ਦਿੱਤੀ। ਜੈਸਮੀਨ ਦੀ ਟੀਮ ਨੇ ਤੁਰੰਤ ਦਖਲ ਦੇ ਕੇ ਸਥਿਤੀ ਨੂੰ ਕੰਟਰੋਲ ਕੀਤਾ, ਜਿਸ ਤੋਂ ਬਾਅਦ ਹਾਲਾਤ ਨਾਰਮਲ ਹੋ ਗਏ। ਪੰਜਾਬ ਵਿੱਚ ਇੱਕ ਵਾਰ ਫਿਰ ਅਗਵਾ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਗਾਇਕਾ ਇੰਦਰ ਕੌਰ, ਜਿਨ੍ਹਾਂ ਨੂੰ ਯਸ਼ਿੰਦਰ ਕੌਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਬੀਤੇ ਦਿਨੀ ਸਿੰਗਰ ਦੀ ਲਾਸ਼ ਲੁਧਿਆਣਾ ਦੇ ਨੀਲੋ ਸ਼ਹਿਰ ਵਿੱਚ ਮਿਲੀ। ਪੁਲਿਸ ਅਤੇ ਉਹਨਾਂ ਦੇ ਪਰਿਵਾਰ ਮੁਤਾਬਕ 6 ਦਿਨ ਪਹਿਲਾਂ ਕਥਿਤ ਤੌਰ ਤੇ ਬੰਦੂਕ ਦੀ ਨੋਕ ਤੇ ਇੰਦਰ ਕੌਰ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਸ਼ਾਮ ਨੂੰ ਗਰੋਸਰੀ ਖਰੀਦਣ ਦੇ ਲਈ ਆਪਣੀ ਫੋਰਡ ਫਿਗੋ ਕਾਰ ਤੋਂ ਘਰ ਨਿਕਲੀ ਸੀ, ਲੇਕਿਨ ਵਾਪਸ ਨਹੀਂ ਪਰਤੀ। ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸੋਸ਼ਲ ਮੀਡੀਆ ਦਾ ਮੰਨਾ ਪਰਮੰਨਾ ਚਿਹਰਾ ਇੰਦਰ ਕੌਰ ਦਾ ਜਨਮ ਸਾਲ 1997 ਵਿੱਚ ਹੋਇਆ ਸੀ। ਇੰਦਰ ਕੌਰ ਮੂਲ ਰੂਪ ਦੇ ਨਾਲ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਸੀ। ਇੰਦਰ ਕੌਰ ਨੇ ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਥਾਂ ਬਣਾਈ ਸੀ। ਉਹਨਾਂ ਵੱਲੋਂ ਰਿਲੀਜ਼ ਕੀਤੇ ਗਏ ਗਾਣਿਆਂ ਵਿੱਚ ਅਫਗਾਨ ਜੱਟੀ, ਸੋਹਣਾ ਲੱਗਦਾ, ਲਾਨੇਦਾਰਨੀ, ਦੇਸੀ ਸਿਰੇ ਦੇ, ਸੋਨੇ ਦੀ ਵਾਂਗ, ਕਿਸਾਨ ਐਂਥਮ, ਜੀਜਾ, ਰਿਚ ਸਟੈਂਡਰਡ, ਆਕੜ ਅਤੇ ਕਦੋਂ ਤਾਂ ਮਿਲੇਗੀ ਸ਼ਾਮਿਲ ਹੈ। ਬਾਲੀਵੁੱਡ ਸਟਾਰ ਰਿਚਾ ਚੱਡਾ ਅਤੇ ਅਲੀ ਫਾਜ਼ਲ ਛੇਤੀ ਹੀ ਨਿਊਜ਼ੀਲੈਂਡ ਵਿੱਚ ਬਾਲੀਵੁੱਡ ਦਾ ਰੰਗ ਵਿਖੇੜਦੇ ਨਜ਼ਰ ਆਉਣਗੇ। ਦੋਵੇਂ 2 ਜੂਨ 2026 ਨੂੰ ਮੁਲਕ ਦੇ ਪਹਿਲੇ ਇੰਡੀਅਨ ਫਿਲਮ ਫੈਸਟੀਵਲ ਦਾ ਇੰਡੀਅਨ ਫਿਲਮ ਫੈਸਟੀਵਲ ਆਫ ਨਿਊਜ਼ੀਲੈਂਡ ਦੇ ਅਧਿਕਾਰਿਕ ਲਾਂਚ ਵਿੱਚ ਸ਼ਾਮਲ ਹੋਣਗੇ। ਇਹ ਐਕਟਰ ਡਾਇਰੈਕਟਰ ਜੋੜੀ ਇਸ ਲਾਂਚ ਇਵੈਂਟ ਦੀ ਮੁੱਖ ਆਕਰਸ਼ਣ ਹੋਏਗੀ। ਇਸ ਮੌਕੇ ਤੇ ਉਹਨਾਂ ਦੀ ਬਤੌਰ ਪ੍ਰੋਡਿਊਸਰ ਪਹਿਲੀ ਫਿਲਮ ਗਰਲਸ ਵਿਲ ਬੀ ਗਰਲਸ ਦੀ ਖਾਸ ਸਕ੍ਰੀਨਿੰਗ ਵੀ ਰੱਖੀ ਜਾਏਗੀ। ਇਸ ਫਿਲਮ ਨੂੰ ਦੁਨੀਆ ਭਰ ਦੇ ਵੱਡੇ ਫਿਲਮ ਫੈਸਟੀਵਲ ਜਿਵੇਂ ਸਨਡਾਂਸ ਅਤੇ ਇੰਡੀਪੈਂਡੈਂਟ ਸਪਿਰਿਟਸ ਅਵਾਰਡ ਵਿੱਚ ਕਾਫੀ ਸਰਾਹਨਾ ਮਿਲ ਚੁੱਕੀ ਹੈ। ਨਵਾਜ਼ੁਦੀਨ ਸਿੱਦੀਕੀ ਦੀ ਫਿਲਮ ਮੈਂ ਐਕਟਰ ਨਹੀਂ ਹੂੰ ਇਸ ਸਾਲ ਦੀ ਸਭ ਤੋਂ ਵੱਡੀ ਸਰਪ੍ਰਾਈਜ਼ ਇੰਡੀ ਹਿੱਟ ਫਿਲਮਾਂ ਵਿੱਚ ਸ਼ਾਮਿਲ ਹੋ ਗਈ ਹੈ। ਸਿਰਫ 1.5 ਕਰੋੜ ਦੇ ਛੋਟੇ ਬਜਟ ਵਿੱਚ ਬਣੀ ਇਸ ਫਿਲਮ ਨੇ ਰਿਲੀਜ਼ ਦੇ 14 ਦਿਨਾਂ ਦੇ ਅੰਦਰ 4.25 ਕਰੋੜ ਦੀ ਸ਼ਾਨਦਾਰ ਕਮਾਈ ਕਰ ਲਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਮੈਂ ਐਕਟਰ ਨਹੀਂ ਹੂੰ ਨੇ ਬਿਨਾਂ ਕਿਸੇ ਵੱਡੇ ਕਮਰਸ਼ੀਅਲ ਸਪੋਰਟ ਜਾਂ ਫਰੈਂਚਾਈਜ਼ੀ ਦੇ ਇਹ ਕਾਮਯਾਬੀ ਹਾਸਿਲ ਕੀਤੀ ਹੈ। ਇਸ ਕਾਮਯਾਬੀ ਦੇ ਕੇਂਦਰ ਵਿੱਚ ਨੇ ਨਵਾਜ਼ੁਦੀਨ ਸਿੱਦੀਕੀ, ਜਿਨ੍ਹਾਂ ਦੀ ਐਕਟਿੰਗ ਫਿਲਮ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆਈ ਹੈ। ਹਰ ਕਿਰਦਾਰ ਵਿੱਚ ਪੂਰੀ ਤਰ੍ਹਾਂ ਢਲ ਜਾਣ ਦੀ ਉਹਨਾਂ ਦੀ ਕਲਾ ਇੱਕ ਵਾਰ ਫਿਰ ਲੋਕਾਂ ਨੂੰ ਬੇਹੱਦ ਪਸੰਦ ਆਈ ਹੈ। ਹੇਰਾ ਫੇਰੀ 3 ਦੇ ਐਲਾਨ ਦੇ ਬਾਅਦ ਤੋਂ ਹੀ ਫਿਲਮ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ, ਲੇਕਿਨ ਜ਼ਿਆਦਾਤਰ ਗਲਤ ਵਜ੍ਹਾ ਦੇ ਨਾਲ। ਖਬਰਾਂ ਦੇ ਮੁਤਾਬਿਕ ਪਰੇਸ਼ ਰਾਵਲ ਨੇ ਇੱਕ ਵਾਰ ਫਿਰ ਇਸ ਪ੍ਰੋਜੈਕਟ ਤੋਂ ਦੂਰੀ ਬਣਾ ਲਈ ਹੈ। ਰਿਪੋਰਟ ਦੇ ਮੁਤਾਬਿਕ ਪਰੇਸ਼

ਰਾਵਲ ਨੇ ਫਿਲਮ ਦਾ ਸਾਈਨਿੰਗ ਅਮਾਊਂਟ 15% ਵਿਆਜ ਅਤੇ ਅਤਿਰਿਕਤ ਮੁਆਵਜ਼ੇ ਦੇ ਨਾਲ ਵਾਪਸ ਕਰ ਦਿੱਤਾ ਹੈ। ਰਿਪੋਰਟ ਵਿੱਚ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਰੇਸ਼ ਰਾਵਲ ਦੀ ਕੁੱਲ ਫੀਸ 15 ਕਰੋੜ ਰੁਪਏ ਤੈਅ ਹੋਈ ਸੀ। ਟਰਮ ਸ਼ੀਟ ਵਿੱਚ ਇਹ ਲਿਖਿਆ ਗਿਆ ਸੀ ਕਿ ਉਹਨਾਂ ਨੂੰ ਬਾਕੀ ਦੇ ਪੈਸੇ 14.89 ਕਰੋੜ ਰੁਪਏ ਫਿਲਮ ਰਿਲੀਜ਼ ਹੋਣ ਦੇ 1 ਮਹੀਨੇ ਬਾਅਦ ਦਿੱਤੀ ਜਾਏਗੀ। ਇਸ ਸ਼ਰਤ ਨੂੰ ਲੈ ਕੇ ਪਰੇਸ਼ ਰਾਵਲ ਦੀ ਮਨਜ਼ੂਰੀ ਨਹੀਂ ਸੀ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਣ ਵਾਲੀ ਹੈ। ਅਜੇ ਵਿੱਚ ਹੇਰਾ ਫੇਰੀ 3 2026 ਦੀ ਆਖਿਰ ਜਾਂ ਫਿਰ 2027 ਦੇ ਪਹਿਲੇ ਰਿਲੀਜ਼ ਹੋਣ ਦੀ ਸੰਭਾਵਨਾ ਘੱਟ ਹੈ। ਯਾਨੀ ਪਰੇਸ਼ ਰਾਵਲ ਨੂੰ ਆਪਣੀ ਬਾਕੀ ਫੀਸ ਪਾਉਣ ਦੇ ਲਈ ਕਰੀਬ 2 ਸਾਲ ਤੱਕ ਇੰਤਜ਼ਾਰ ਕਰਨਾ ਪਏਗਾ। ਹਿੰਦੀ ਸਿਨੇਮਾ ਦੀ ਮਸ਼ਹੂਰ ਜੋੜੀ ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਨੇ 80 ਅਤੇ 90 ਦੇ ਦਹਾਕੇ ਵਿੱਚ ਕਈ ਸੁਪਰਹਿੱਟ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ ਹੈ ਅਤੇ ਆਪਣੀ ਸ਼ਾਨਦਾਰ ਕੈਮਿਸਟਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹੁਣ ਇੱਕ ਵਾਰ ਫਿਰ ਇਸ ਜੋੜੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਦਰਅਸਲ ਨਿਰਦੇਸ਼ਕ ਸੁਰੇਸ਼ ਤ੍ਰਿਵੇਣੀ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਾਧੁਰੀ ਅਤੇ ਅਨਿਲ ਕਪੂਰ ਇੱਕ ਵਾਰ ਫਿਰ ਇੱਕ ਪ੍ਰੋਜੈਕਟ ਵਿੱਚ ਇਕੱਠੇ ਨਜ਼ਰ ਆ

ਦੋਸਤੋ, ਤੁਸੀਂ ਸੁਣਿਆ ਇੱਕ ਖੂਬਸੂਰਤ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਅਤੇ ਹਰਭਜਨ ਮਾਨ ਇਸ਼ਕ ਨੂੰ ਖੂਬਸੂਰਤ ਕਹਿੰਦੇ, ਇੱਕ ਰੋਗ ਹੈਗਾ, ਅਵੱਲਾ ਰੋਗ ਹੈਗਾ, ਅਤੇ ਕਿਸੇ ਨੂੰ ਲਾਣਾ ਨਹੀਂ ਚਾਹੀਦਾ, ਇਸ ਤੋਂ ਬਚ ਕੇ ਰਹਿਣਾ ਚਾਹੀਦਾ। ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੈਗੇ ਹੋ ਜ਼ਰੂਰ ਸਾਂਝ ਪਾਇਓ punjabi.program@sbs.com.au 'ਤੇ ਈਮੇਲ ਕਰਦੇ ਹੋਏ। ਅੱਜ ਦਾ ਪ੍ਰੋਗਰਾਮ ਸਮੇਟਣ ਦੀ ਮੈਨੂੰ ਦਿਓ ਇਜਾਜ਼ਤ। ਜਲਦ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ। ਆਪਣਾ ਬਹੁਤ ਸਾਰਾ ਧਿਆਨ ਰੱਖਿਓ। ਸੁਣਦੇ ਰਹੋ SBS ਪੰਜਾਬੀ।